ਮੁਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ

ਸੋ ਕਿਉਂ ਮਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾ

ਆਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ ਜਿਤ ਹਰ ਰਸ।

ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ

ਐਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਹੈ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਿਆਨਿਕ

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ।

ਤੁਧ ਆਪੀ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਾਨ ਵਧਾਈ ਦਈ।

ਉਬਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿ ਅਹੁ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾਸਾ ਜਮਨ ਕਾਲ

ਭਿੰਨ ਤੋਂ ਹਿਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੁੱਪਾ ਅੰਡਦ ਜੇਰਦ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋਰਨ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਨ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋਂ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੌਲ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ।

ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਆਏ ਦੂਤ, ਨਾਹੀ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੂ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰਿਆ ਪੁਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ ਮਨੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਲਗਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਅੱਜ ਦਾ ਜੋ ਪਾਵਨ ਸ਼ਬਦ ਜੋ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 7 ਦੇ ਸਿਰਲੇਖ ਅਧੀਨ ਪਦਾਂ ਨੰਬਰ 4 ਦੇ ਅਨੁਸਾਰ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ। ਸਤਿਗੁਰੂ ਜੀ ਮਹਾਰਾਜ ਆਪ ਕਿਰਪਾਲਤਾ ਕਰਨ, ਅੱਜ ਦਾ ਜੋ ਪਾਵਨ ਸ਼ਬਦ ਹੈ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦ ਦੀ ਆਰੰਭਤਾ ਕਰਦੇ, ਸਾਧਕੈ ਸੰਗ ਨਾ ਕਬਹੂ ਧਾਵੈ। ਮਹਾਰਾਜ ਜੀ ਨੇ ਬਚਨ ਕਰਕੇ ਇੱਥੇ ਸਮਝਾ ਦਿੱਤਾ ਕਿ ਜਿੱਦਣ ਗੁਰਮੁਖ ਅਭਿਆਸੀ ਸਾਧੂ ਪੁਰਖਾਂ ਦੀ ਸੰਗਤ ਦੇ ਵਿੱਚ ਇਨਸਾਨ ਚਲਾ ਜਾਏ, ਉਹਦੀ ਭਟਕਣਾ ਖਤਮ ਹੋ ਜਾਂਦੀ ਹੈ, ਉਹ ਦਰ ਦਰ ਦੇ ਉੱਪਰ ਜਿਹੜਾ ਦੌੜ ਹੈ ਉਹਦੀ ਉਹ ਸਮਾਪਤ ਹੋ ਜਾਂਦੀ ਹੈ। ਉਹਦਾ ਦਰ ਦਰ ਵਾਲੇ ਪਾਸੇ ਸਮਰਪਿਤ ਹੋਣਾ, ਝੁਕਣਾ, ਆਸ ਰੱਖਣੀ, ਤ੍ਰਿਸ਼ਨਾ ਵਸ ਹੋ ਕੇ ਦੌੜ ਲਾਉਣੀ, ਭਰਮ ਦੇ ਵਿੱਚ ਰਹਿਣਾ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਕੀਤਿਆਂ, ਅਭਿਆਸੀ ਗੁਰਮੁਖਾਂ ਦੀ ਸੰਗਤ ਵਿੱਚ ਰਿਹਾ, ਇਹ ਪ੍ਰਾਪਤੀ ਜੀਵਨ ਵਿੱਚ ਸਰੀਰ ਕਰਕੇ ਹੋ ਜਾਂਦੀ ਕਿ ਬੰਦਾ ਦੌੜਦਾ ਨਹੀਂ ਹੈ, ਇੱਕ ਦੇ ਦਰ 'ਤੇ ਸਮਰਪਿਤ ਹੋਇਆ ਰਹਿੰਦਾ ਹੈ। ਦੂਸਰਾ ਮਨ ਨਾਲ ਸੰਬੰਧਿਤ ਹੈ ਕਿ ਜੇ ਸਰੀਰ ਟਿਕ ਗਿਆ ਹੈ ਤਾਂ ਫਿਰ ਮਨ ਦੌੜਦਾ ਹੈ। ਸਤ ਸੰਗਤ ਵਿੱਚ ਆਣ ਕੇ ਵੀ ਮਨ ਜਿੱਥੇ ਹੈ ਉੱਥੇ ਮੌਜੂਦ ਨਹੀਂ ਰਹਿੰਦਾ, ਕਿਸੇ ਵੇਲੇ ਕਿਸੇ ਦੀ ਨਿੰਦਾ ਕਰਨ ਲੱਗ ਪੈਂਦਾ ਹੈ, ਕਿਸੇ ਪ੍ਰਥਾਏ ਈਰਖਾ ਕਰਨ ਲੱਗ ਪੈਂਦਾ ਹੈ, ਜਾਂ ਵਿਕਾਰ ਜਾਂ ਵਾਸ਼ਨਾ ਵਿੱਚ ਦੌੜਦਾ ਰਹਿੰਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਸਾਡੇ ਜੀਵਨ ਵਿੱਚ ਕੀਤੀ। ਮਹਾਰਾਜ ਜੀ ਕਹਿੰਦੇ ਵੀ ਜੀਵਨ ਦੇ ਵਿੱਚ ਜਿਹੜਾ ਮਨ ਹੈ ਨਾ, ਮਨ ਦਾ ਸੁਭਾਅ ਹੈ ਕਿ ਜਦੋਂ ਸਤ ਸੰਗਤ ਵਿੱਚ ਗੁਰਮੁਖਾਂ ਅਭਿਆਸੀਆਂ ਦੀ ਸੰਗਤ ਦੇ ਵਿੱਚ ਆ ਜਾਏ ਤਾਂ ਉਸ ਵਕਤ ਇਹ ਮਨ ਜਿਹੜਾ ਹੈ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਜੈਸੇ ਪੰਛੀ ਉੱਡਤ ਫਿਰਤ ਇਹ ਫਿਰਤ ਹੈ ਆਕਾਸ਼ਚਾਰੀ, ਜਾਰੀ ਡਾਰ ਪਿੰਜਰੀ ਮੈਂ ਰਾਖੀਅਤ ਆਨਕੈ। ਕਹਿੰਦੇ ਨੇ ਜਦੋਂ ਪੰਛੀਆਂ ਨੂੰ ਖੁੱਲ੍ਹੇ ਛੱਡ ਦਈਏ ਤਾਂ ਉਹ ਆਕਾਸ਼ ਵਿੱਚ ਹਰੇਕ ਕੋਨੇ ਵਿੱਚ ਜਾਂਦੇ ਆ, ਹਰੇਕ ਥਾਂ 'ਤੇ ਦੌੜਦੇ ਆ, ਹਰੇਕ ਦਰੱਖਤ 'ਤੇ ਬੈਠਦੇ ਆ, ਪਰ ਜਦੋਂ ਉਹਨਾਂ ਨੂੰ ਪਿੰਜਰੀ ਵਿੱਚ ਰੱਖਿਆ ਜਾਂਦਾ ਤਾਂ ਫਿਰ ਉਹ ਇੱਕ ਜਗ੍ਹਾ ਤਾਂ ਹੀ ਹੋ ਕੇ ਰਹਿੰਦਾ।
ਮਹਾਰਾਜ ਜੀ ਕਹਿੰਦੇ ਜਿਹੜਾ ਮਨ ਹੈ, ਮਨ ਇਕੱਲਾ ਛੱਡ ਦਿੱਤਾ ਜਾਏ ਤਾਂ ਬਹੁਤ ਦੌੜਦਾ ਹੈ, ਪਰ ਇਹਨੂੰ ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਦੀ ਮਰਿਆਦਾ ਰੂਪ ਪਿੰਜਰੇ ਵਿੱਚ ਰੱਖਿਆ ਜਾਏ, ਉੱਥੇ ਫਿਰ ਮਹਾਰਾਜ ਜੀ ਕਹਿੰਦੇ ਇਹਦੀ ਦੌੜ, ਇਹਦੀ ਭੱਜ ਜਿਹੜੀ ਹੈ ਉਹ ਵਾਰ ਵਾਰ ਭਟਕਣਾ ਜਿਹੜੀ ਹੈ ਉਹ ਖਤਮ ਹੋ ਜਾਂਦੀ। ਮਨ ਵਸ ਵਿੱਚ ਆ ਜਾਂਦਾ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਿਨ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਉਪਦੇਸ਼ ਕਰ ਰਹੇ ਸਨ ਅਤੇ ਦੀਵਾਨ ਦੀ ਸਮਾਪਤੀ 'ਤੇ ਜ਼ਿਕਰ ਕੀਤਾ ਸੀ ਕਿ ਸਤ ਸੰਗਤ ਕਰਿਆ ਕਰੋ, ਜੀਵਨ ਦਾ ਭਲਾ ਹੁੰਦਾ ਹੈ। ਅਭਿਆਸੀ ਗੁਰਮੁਖਾਂ ਦੀ ਬੰਦਗੀ ਵਾਲਿਆਂ ਦੀ ਸੰਗਤ ਵਿੱਚ ਰਹਿਣ ਕਰਕੇ ਭਲਾ ਹੁੰਦਾ ਹੈ। ਕੁਝ ਦਿਨਾਂ ਬਾਅਦ ਸਿੱਖ ਸਤਿਗੁਰੂ ਸਾਹਿਬ ਜੀ ਦੇ ਕੋਲ ਆ ਗਿਆ, ਕਹਿੰਦਾ ਜੀ ਮਹਾਰਾਜ ਤੁਸੀਂ ਸਤ ਸੰਗਤ ਕਰਨ ਵਾਸਤੇ ਕਿਹਾ ਸੀ। ਮਹਾਰਾਜ ਜੀ ਕਹਿਣ ਲੱਗੇ ਕਿਹਾ ਸੀ ਉਹ ਰੋਜ਼ਾਨਾ ਰੂਟੀਨ ਵਿੱਚ ਆਖਦੇ ਹਾਂ। ਕਹਿੰਦੇ ਮਹਾਰਾਜ ਵੀ ਤੁਸੀਂ ਕਿਹਾ ਸੀ ਸਤ ਸੰਗਤ ਵਿੱਚ ਜਾਓ ਭਲਾ ਹੋਏਗਾ, ਪਰ ਮਹਾਰਾਜ ਸਤ ਸੰਗਤ ਵਿੱਚ ਗਿਆਨ ਤੇ ਮਨ ਹੀ ਨਹੀਂ ਟਿਕਦਾ, ਕਰੀਏ ਕੀ। ਤੇ ਮਹਾਰਾਜ ਜੀ ਕਹਿੰਦੇ ਕਿੰਨੇ ਦਿਨ ਹੋ ਗਏ ਸੰਗਤ ਵਿੱਚ ਜਾਂਦਿਆਂ? ਮਹਾਰਾਜ ਅੱਧੇ ਮਹੀਨੇ ਦੇ ਕਰੀਬ ਹੋ ਚੱਲਿਆ। ਸਤਿਗੁਰੂ ਕਹਿੰਦੇ ਅੱਧਾ ਮਹੀਨਾ ਪਹਿਲਾਂ ਮਨ ਦੀ ਖੇਡ ਪਤਾ ਸੀ ਵੀ ਮਨ ਵੀ ਕੋਈ ਚੀਜ਼ ਹੈ, ਇਹਦੀ ਭਟਕਣਾ ਵੀ ਕੋਈ ਚੀਜ਼ ਹੈ, ਇਹ ਕਿੱਧਰਲੇ ਪਾਸੇ ਜਾ ਰਿਹਾ, ਕੀ ਕਰ ਰਿਹਾ ਹੈ, ਇਹਦੇ ਬਾਰੇ ਕੋਈ ਜਾਣਕਾਰੀ ਸੀ? ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਕਹਿਣ ਲੱਗੇ ਜੇ 15 ਦਿਨਾਂ ਵਿੱਚ ਮਨ ਦੀ ਭਟਕਣਾ ਪਤਾ ਲੱਗ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਟਿਕਾਉਣ ਦਾ ਪਤਾ ਵੀ ਸਤ ਸੰਗਤ ਵਿੱਚੋਂ ਆਪਣੇ ਆਪ ਲੱਗ ਜਾਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਸ ਦਿਨ ਮਨ ਵੀ ਵਸ ਵਿੱਚ ਆ ਜਾਂਦਾ ਹੈ ਜੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਅਸੀਂ ਸਤ ਸੰਗਤ ਵਿੱਚ ਜਾ ਕੇ ਬਣਦੇ ਹਾਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਨਿਰਣਾ ਕਰਕੇ ਸਮਝਾ ਦਿੱਤਾ। ਪਾਤਸ਼ਾਹ ਜੀ ਕਹਿੰਦੇ ਅਗਲੀ ਅਵਸਥਾ ਵਿੱਚ ਸਾਧਕੇ ਸੰਗ ਨਾ ਕਬਹੂ ਧਾਵੈ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਮਨ ਕਦੀ ਵੀ ਦੌੜਦਾ ਨਹੀਂ ਹੈ, ਕਦੀ ਵੀ ਭਟਕਣਾ ਨਹੀਂ ਹੈ, ਭਾਵ ਇਹਦੀ ਦੌੜ ਖਤਮ ਹੋ ਜਾਂਦੀ ਹੈ। ਜਦੋਂ ਦੌੜ ਖਤਮ ਹੋ ਗਈ ਫਿਰ ਸਾਧਕੇ ਸੰਗ ਸਦਾ ਸੁੱਖ ਪਾਵੈ, ਮਨ ਫਿਰ ਸੁੱਖ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਬਿਲਕੁਲ ਇਕਾਗਰ ਚਿੱਤ ਟਿਕਾਅ ਦੇ ਵਿੱਚ ਇਹ ਜਿਹੜਾ ਮਨ ਹੈ ਉਹ ਬਣਿਆ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਜ਼ਿਕਰ ਕਰਕੇ ਸਾਨੂੰ ਸਮਝਾ ਦਿੱਤਾ। ਮਹਾਰਾਜ ਜੀ ਕਹਿੰਦੇ ਸਾਧਕੇ ਸੰਗ ਸਦਾ ਸੁੱਖ ਪਾਵੇ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਹੈ ਉਹ ਸਦੀਵੀ ਸੁੱਖ ਦੀ ਪ੍ਰਾਪਤੀ ਕਰ ਲੈਂਦਾ, ਮਨ ਸਦਾ ਸੁਖੀ ਹੋ ਜਾਂਦਾ ਹੈ। ਅਤੇ ਉਹਦੇ ਕਰਕੇ ਪ੍ਰਾਪਤੀ ਕੀ ਹੈ? ਸਾਧਕੇ ਸੰਗ ਸਦਾ ਸੁੱਖ ਪਾਵੇ ਦਾ ਅਰਥ ਜਿਹੜਾ ਆਤਮਿਕ ਆਨੰਦ ਹੈ, ਆਤਮਿਕ ਸੁੱਖ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਸੁੱਖ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ, ਡੈਫੀਨੇਸ਼ਨ ਦਿੱਤੀ ਹੈ, ਉਹ ਸੁੱਖ ਮਹਾਰਾਜ ਜੀ ਨੇ ਦੁਨਿਆਵੀ ਤਲ 'ਤੇ ਜਿਹੜਾ ਹੈ ਉਹ ਜ਼ਿਕਰ ਕਰਕੇ ਕਿਹਾ ਕਿ ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਮਹਾਰਾਜ ਜੀ ਕਹਿੰਦੇ ਤੁਹਾਡੀ ਕਿਰਪਾ ਦੇ ਵਿੱਚ ਸੁੱਖ ਹੈ, ਅਤੇ ਜਿਸ ਦਿਨ ਮਨ ਟਿਕ ਜਾਂਦਾ ਉਹ ਕਰਤੇ ਪੁਰਖ ਦੀ ਕਿਰਪਾ ਦਾ ਪਾਤਰ ਬਣ ਜਾਂਦਾ, ਉਹਦੀ ਰਹਿਮਤ ਦਾ ਪਾਤਰ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਸਾਧਕੇ ਸੰਗ ਸਦਾ ਸੁੱਖ ਪਾਵੇ, ਸਤ ਸੰਗਤ ਵਿੱਚ ਆਇਆ ਹੋਇਆ ਗੁਰਮੁਖ ਮਹਾਰਾਜ ਜੀ ਕਹਿੰਦੇ ਸਦਾ ਸੁੱਖ ਦੀ ਪ੍ਰਾਪਤੀ ਕਰ ਲੈਂਦਾ, ਅੰਦਰ ਟਿਕਿਆ ਰਹਿੰਦਾ, ਦੌੜ ਨਹੀਂ ਲੱਗਦੀ। ਜਿਵੇਂ ਦੀਪਾਵਲਪੁਰ ਦੀ ਧਰਤੀ ਦਾ ਰਹਿਣ ਵਾਲਾ ਪ੍ਰੇਮਾ ਕੋੜੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਉਹਦੀ ਭਟਕਣਾ ਖਤਮ ਹੋਈ, ਜਿਹੜਾ ਕਲਪਦਾ ਪਿਆ ਸੀ ਕੋੜ ਦੇ ਰੋਗ ਕਰਕੇ, ਉਹ ਕਹਿੰਦਾ ਮਹਾਰਾਜ ਮੈਂ ਸ਼ਾਂਤ ਹੋ ਗਿਆ, ਤੁਹਾਡੀ ਸੰਗਤ ਦਾ ਅਸਰ ਹੈ ਮਨ 'ਤੇ ਅਤੇ ਮੇਰਾ ਮਨ ਟਿਕ ਗਿਆ, ਮੈਂ ਇਕਾਗਰ ਹੋ ਗਿਆ ਹਾਂ। ਅਤੇ ਸਤਿਗੁਰੂ ਸਾਹਿਬ ਨੇ ਇਹੀ ਸੁੱਖ ਜਿਹੜਾ ਹੈ ਉਹ ਸਾਡੇ ਜੀਵਨ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਕਿ ਸਾਧਕੇ ਸੰਗ ਸਦਾ ਸੁੱਖ ਪਾਵੇ। ਅਤੇ ਇਹ ਅਵਸਥਾ ਵਿੱਚ ਮਹਾਰਾਜ ਜੀ ਨੇ ਨਾਲ ਹੀ ਜ਼ਿਕਰ ਕਰ ਦਿੱਤਾ ਕਿ ਸਾਧਕੇ ਸਾਧ ਸੰਗ ਬਸਤ ਅਗੋਚਰ ਲਹਿ। ਮਹਾਰਾਜ ਜੀ ਕਹਿੰਦੇ ਅਗੋਚਰ ਵਸਤ ਅਕਾਲ ਪੁਰਖ ਜਿਹੜਾ ਹੈ ਉਹਦਾ ਨਾਮ ਜਿਹੜਾ ਹੈ ਅਪਹੁੰਚ, ਜਿਹਦੇ ਤੱਕ ਪਹੁੰਚਣਾ ਔਖਾ ਹੈ, ਸਤ ਸੰਗਤ ਦੇ ਤੱਕ ਪਹੁੰਚ ਕਰਕੇ ਅਗੋਚਰ ਵਸਤੂ
ਜਿੱਥੋਂ ਤੱਕ ਇੰਦਰੀਆਂ ਦੀ ਪਹੁੰਚ ਨਹੀਂ, ਜਿੱਥੇ ਤੱਕ ਇਨਸਾਨ ਜ਼ੋਰ ਤਾਕਤ ਅਜਮਾਇਸ਼ ਨਾਲ ਨਹੀਂ ਪਹੁੰਚ ਸਕਦਾ, ਮਹਾਰਾਜ ਜੀ ਕਹਿੰਦੇ ਉਹ ਅਗੋਚਰ ਵਸਤ ਦੀ ਜੀਵਨ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ। ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਬਣਦੀ, ਸਾਡੇ ਸਰੀਰ ਦੇ ਜ਼ੋਰ ਦੀ ਪਹੁੰਚ ਨਹੀਂ ਬਣਦੀ, ਮਹਾਰਾਜ ਜੀ ਕਹਿੰਦੇ ਸਤ ਸੰਗਤ ਕੀਤਿਆਂ ਉਹ ਅਗੋਚਰ ਵਸਤੂ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ, ਉਹ ਦੁਰਲੱਭ ਵਸਤੂ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਮ ਨੂੰ ਸਭ ਤੋਂ ਕੀਮਤੀ ਵਸਤੂ ਆਖਿਆ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਹੈ ਕਿ ਸਭ ਤੋਂ ਕੀਮਤੀ ਵਸਤ ਜਿਹੜੀ ਹੈ ਉਹ ਨਾਮ ਹੈ। ਅਤੇ ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾਮ ਧਨ ਜਿਸ ਜਨ ਕੈ ਪਾਲੈ ਸੇਈ ਪੂਰੇ ਸ਼ਾਹ, ਇੱਕ ਪਾਸੇ ਮਹਾਰਾਜ ਜੀ ਨੇ ਨਿਰਣਾ ਕਰ ਦਿੱਤਾ ਕਿ ਸੋਈ ਪੂਰਾ ਸ਼ਾਹ ਦੀ ਗੱਲ ਕਰਦਿਆਂ ਨਾਲ ਹੀ ਮਹਾਰਾਜ ਜੀ ਨੇ ਇਹ ਵੀ ਸ਼ਬਦ ਕਰ ਦਿੱਤਾ ਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਅਤੇ ਮਹਾਰਾਜ ਜੀ ਕਹਿੰਦੇ ਵਸਤ ਅਗੋਚਰ ਲਹ ਹੈ, ਜਦੋਂ ਇਹ ਪ੍ਰਾਪਤ ਕਰ ਲਈ ਫਿਰ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਆ ਕਿ ਹੀਰਾ ਹਾਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ, ਇੱਕ ਬੇਸ਼ਕੀਮਤੀ ਵਸਤ ਜਿਹੜੀ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੋ ਗਈ। ਅਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਕਿ ਜਦੋਂ ਸਭ ਤੋਂ ਅਗੋਚਰ ਵਸਤੂ ਪ੍ਰਾਪਤ ਕਰ ਲਈ ਫਿਰ ਸਾਧ ਕੈ ਸੰਗ ਅਜਰ ਸਹ ਹੈ। ਅਜਰ ਨੂੰ ਸਹਿਣਾ ਕੀ ਹੈ? ਅਜਰ ਦਾ ਅਰਥ ਹੈ ਅਜਰ, ਜਿਹੜੀ ਚੀਜ਼ ਨਾ ਜਰੀ ਜਾ ਸਕਦੀ ਹੋਵੇ। ਕਿਸੇ ਵੇਲੇ ਕੋ ਬਹੁਤਾ ਵੱਡਾ ਦੁੱਖ ਆ ਜਾਏ ਤਾਂ ਇਨਸਾਨ ਜਰਦਾ ਨਹੀਂ ਹੈ, ਬਰਦਾਸ਼ਤ ਨਹੀਂ ਕਰਦਾ, ਸਰੀਰ ਤਿਆਗ ਦਿੰਦਾ ਹੈ। ਕਿਸੇ ਵੇਲੇ ਬੰਦਾ ਅਜਰ ਨਾ ਜਰੇ ਜਾਣ ਵਾਲੇ ਦੁੱਖ ਨੂੰ ਵੇਖ ਕੇ ਬੰਦਾ ਕਮਜ਼ੋਰ ਪੈ ਜਾਂਦਾ ਹੈ, ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ, ਈਨ ਮੰਨ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਚੱਲਾਂਗੇ ਫਿਰ ਅਜਰ ਨਾ ਜਰੀ ਜਾਣ ਵਾਲੀ ਅਵਸਥਾ ਵੀ ਫਿਰ ਜੜ ਲਈ ਜਾਂਦੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਕੀ ਨਹੀਂ ਹੈ? ਤਖਤਾ ਪਲਟੀ ਕਰਨ ਦਾ ਮਹਾਰਾਜ ਜੀ ਹੌਂਸਲਾ ਰੱਖਦੇ, ਇੱਕ ਬਚਨ ਲਾਹੌਰ ਦੇ ਤਖਤੇ ਨੂੰ ਪਲਟੀ ਕਰ ਸਕਦਾ ਹੈ। ਮਹਾਰਾਜ ਜੀ ਸ਼ਾਂਤ ਚਿੱਤ ਹੋ ਕੇ ਤੱਤੀ ਤਵੀ ਦੇ ਉੱਪਰ ਨਾ ਜਰੇ ਜਾਣ ਵਾਲੇ ਅਜਰ ਉਸ ਤਸੀਹੇ ਨੂੰ ਬਰਦਾਸ਼ਤ ਕਰ ਰਹੇ, ਉਸ ਚੀਜ਼ ਨੂੰ ਬਰਦਾਸ਼ਤ ਕੀਤਾ ਜਾ ਰਿਹਾ। ਅਜਰ ਹੈ, ਨਹੀਂ ਜਰੀ ਜਾ ਸਕਦੀ, ਪਰ ਮਹਾਰਾਜ ਜੀ ਕਹਿਣਗੇ ਉਸ ਅਜਰ ਨੂੰ ਸਹਿਣ ਕਰ ਰਿਹਾ ਹੈ ਕੌਣ? ਜਿਹਨੇ ਸਤ ਸੰਗਤ ਦੀ ਅਵਸਥਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ। ਸਾਧ ਕੈ ਸੰਗ ਅਜਰ ਸਹਿ, ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਸਿਲ ਜੋਗ ਅਲੂਣੀ ਚੱਟੀ ਹੈ। ਅਲੂਣੀ ਸਿਲ ਚੱਟਣ ਦਾ ਅਸਲ ਦੇ ਵਿੱਚ ਜਿਹੜਾ ਹੈ ਨਾ ਉਹ ਇਹ ਨਿਰਣਾ ਹੈ, ਇਹ ਅਵਸਥਾ ਉਹ ਹੈ ਕਿ ਜਿੱਥੇ ਅਲੂਣੀ ਸਿਲ ਚੱਟਣ ਦੇ ਬਰਾਬਰ ਹੈ, ਜਿਹਦੇ ਨਾਲ ਰਸ ਨਹੀਂ ਰੱਖਣਾ ਪੈਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਕੀ ਨਹੀਂ ਸੀ ਕਰ ਸਕਦੇ? ਜੇ ਭਾਈ ਮਤੀ ਦਾਸ ਸਾਹਿਬ ਨੇ ਆਖਿਆ ਸੀ ਵੀ ਮਹਾਰਾਜ ਆਗਿਆ ਦਿਓ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਇੱਕ ਵਾਰੀ ਕਿਰਪਾ ਕਰੋ ਕਿ ਦਿੱਲੀ ਅਤੇ ਲਾਹੌਰ ਮੈਂ ਆਪਸ ਵਿੱਚ ਟਕਰਾ ਕੇ ਖਤਮ ਕਰ ਦਿਆਂਗਾ। ਅਤੇ ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ, ਕਹਿੰਦੇ ਤਾਕਤ ਮਿਲੀ ਕਿੱਥੋਂ? ਕਹਿੰਦੇ ਤੁਹਾਡੇ ਤੋਂ। ਕਹਿੰਦੇ ਜਿਹਦੇ ਤੋਂ ਮਿਲੀ, ਜੇ ਉਹ ਸ਼ਾਂਤ ਹੈ ਤਾਂ ਤੁਸੀਂ ਜਿਹੜਾ ਹੈ ਔਰ ਇਸ ਅਵਸਥਾ ਨੂੰ ਜ਼ਾਹਰ ਕਿਉਂ ਕਰ ਰਹੇ? ਅਤੇ ਮਜਾਲ ਹੈ ਕਿ ਸਿਰ 'ਤੇ ਆਰਾ ਰੱਖਿਆ ਗਿਆ ਹੋਵੇ ਅਤੇ ਭਾਈ ਮਤੀ ਦਾਸ ਬਿਲਕੁਲ ਹਿੱਲ ਵੀ ਜਾਣ, ਇਹ ਅਜਰ ਜਰ ਲੈਣਾ ਹੈ, ਅਜਰ ਅਵਸਥਾ ਨੂੰ ਬਰਦਾਸ਼ਤ ਕਰ ਲੈਣਾ, ਇਹ ਜੀਵਨ ਦਾ ਆਧਾਰ ਹੈ। ਗੁਰਮੁਖੋ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਤ ਸੰਗਤ ਵਿੱਚ ਅਸਰ ਇੰਨਾ ਵੱਡਾ ਹੈ ਕਿ ਜਿਹੜੀ ਚੀਜ਼ ਮੰਨ ਲਓ ਕਰਾਮਾਤ ਹੈ, ਕਿਸੇ ਕੋਲ ਰਿੱਧ ਸਿੱਧ ਹੈ, ਪਰ ਉਸ ਰਿੱਧ ਸਿੱਧ ਨੂੰ ਬਰਦਾਸ਼ਤ ਕਰਨਾ ਜੀਵਨ ਦੇ ਵਿੱਚ ਬਹੁਤ ਔਖਾ ਹੈ। ਉਸ ਨੂੰ ਬਰਦਾਸ਼ਤ, ਸਾਡੇ ਕੋਲ ਇੱਕ ਅੱਧਾ ਗੁਣ ਆ ਜਾਏ ਤਾਂ ਆਪਾਂ, ਸੱਚ ਹੈ ਦੁਨੀਆਂ ਦੇ ਵਿੱਚ ਆਪਾਂ ਇਸ਼ਤਿਹਾਰ ਤੱਕ ਛਪਾ ਦਿੰਦੇ ਹਾਂ, ਪਰ ਧੰਨ ਸਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਕੋਲ
ਜਿਨ੍ਹਾਂ ਦੇ ਗੁਰਸਿੱਖਾਂ ਦੇ ਕੋਲ ਅਜਰ ਸ਼ਕਤੀ ਸੀ, ਨਹੀਂ ਜਰੀ ਜਾਣ ਵਾਲੀ ਤਾਕਤ ਅਸੀਮ ਸੀ, ਪਰ ਉਹ ਬਰਦਾਸ਼ਤ ਕਰਕੇ ਆਪਣੇ ਜੀਵਨ ਦੇ ਵਿੱਚ ਅਜਰ ਨੂੰ ਜਰ ਕੇ ਗਏ। ਸਾਧਕੇ ਸੰਗ ਅਜਰ ਸਹਿ, ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸਹਿਣ ਕਰ ਲਈ ਅਜਰ ਅਵਸਥਾ। ਹੈ ਸਾਰਾ ਕੁਛ ਹੀ, ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਸਾਧਕੇ ਸੰਗ ਬਸੈ ਥਾਨ ਉੱਚੈ। ਜਦੋਂ ਸਾਧੂ ਗੁਰਮੁਖਾਂ ਦੀ ਸੰਗਤ ਵਿੱਚ ਆ ਜਾਏ ਇਨਸਾਨ, ਮਹਾਰਾਜ ਜੀ ਕਹਿੰਦੇ ਉਹਦੀ ਅਵਸਥਾ ਬਹੁਤ ਉੱਚੀ ਬਣ ਜਾਂਦੀ ਹੈ। ਬਸੈ ਥਾਨ ਉੱਚੈ, ਉੱਚੇ ਸਥਾਨ 'ਤੇ ਵਸੇਬਾ ਕਰ ਲੈਂਦਾ। ਜਦੋਂ ਕਿਸੇ ਗੁਰਮੁਖ ਅਭਿਆਸੀ ਦੀ ਸੰਗਤ ਹੋ ਜਾਏ, ਬਾਬਾ ਅਦਲੀ ਤਰਨ ਤਾਰਨ ਦੇ ਏਰੀਏ ਦੇ ਵਿੱਚ ਬਾਬਾ ਅਦਲੀ ਜੀ ਦੀ ਬੜੀ ਪ੍ਰਸਿੱਧੀ ਸੀ। ਗੁਰਮੁਖ ਮਹਾਤਮਾ ਗੁਰੂ ਅਰਜਨ ਦੇਵ ਜੀ ਦੀ ਗੁਰਸਿੱਖੀ ਨੂੰ ਧਾਰਨ ਕਰਨ ਵਾਲੇ ਬੇਅੰਤ ਰਿੱਧ ਸਿੱਧ ਜਿਹੜੀ ਸੀ ਉਹਨਾਂ ਦੇ ਜੀਵਨ ਵਿੱਚ, ਪਰ ਔਰ ਇਸੇ ਹੀ ਇਲਾਕੇ ਦਾ ਸੁਰ ਸਿੰਘ ਦੇ ਇਲਾਕੇ ਦੇ ਵਿੱਚ ਆਸੇ ਪਾਸੇ ਵਿਚਰਨ ਵਾਲਾ, ਪੱਟੀ ਦੇ ਇਲਾਕੇ ਦੇ ਵਿੱਚ ਵਿਚਰਨ ਵਾਲਾ ਇੱਕ ਵਿਧੀ ਚੰਦ ਨਾਮ ਦਾ ਵਿਅਕਤੀ ਜਿਹਦਾ ਕਰਮ ਹੈ ਚੋਰੀ ਕਰਨਾ। ਇੱਕ ਵਾਰ ਏਡੀ ਕੁ ਵੱਡੀ ਚੋਰੀ ਕੀਤੀ, ਪਿੰਡ ਵਾਲਿਆਂ ਨੇ ਬਿੜਕ ਰੱਖੀ ਸੀ, ਪਿੰਡ ਵਾਲਿਆਂ ਨੇ ਅੱਖ ਰੱਖੀ ਹੋਈ ਸੀ ਵੀ ਕੋਈ ਚੋਰੀ ਕਰਨ ਆਏ ਤੇ ਫੜੀਏ। ਇਹਨਾਂ ਨੇ ਕੀ ਕੀਤਾ, ਬਿਲਕੁਲ ਨਿਝਾਕ ਹੋ ਕੇ ਨਗਰ ਦੇ ਵਿੱਚੋਂ ਪਸ਼ੂ ਖੋਲ ਲਏ ਲੋਕਾਂ ਦੇ, ਤੇ ਚੋਰੀ ਕਰਕੇ ਜਦੋਂ ਲੈ ਕੇ ਆ ਰਹੇ ਸਨ ਇੱਧਰ ਨੂੰ, ਭਾਵ ਹਰੀ ਕੇ ਪਤਨ ਦਰਿਆ ਜਿਹੜਾ ਸੀ ਉਹ ਪਾਰ ਕੀਤਾ, ਜਦੋਂ ਇੱਧਰੋਂ ਸਾਰੇ ਦੇ ਸਾਰੇ ਪਸ਼ੂ ਜਿਹੜੇ ਸੀ ਉਹ ਲੈ ਕੇ ਇੱਧਰਲੇ ਪਾਸੇ ਆ ਰਹੇ ਆ, ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ, ਪਿੱਛੇ ਉਹਨਾਂ ਰੇਕੀ ਕੀਤੀ ਸਾਰੀ ਖੋਜ ਕਰ ਲਈ, ਪਤਾ ਲੱਗ ਗਿਆ ਵੀ ਪਿੱਛੇ ਲੋਕ ਪਿੱਛਾ ਕਰਨ ਵਾਸਤੇ ਦੌੜ ਆਏ ਆ, ਅਤੇ ਜੇ ਅਸੀਂ ਫੜੇ ਗਏ ਤਾਂ ਬਚਣਾ ਨਹੀਂ, ਬਚਣਾ ਬੜਾ ਔਖਾ ਹੈ। ਉੱਥੇ ਫਿਰ ਕਹਿੰਦੇ ਆ ਜਦੋਂ ਬਾਬਾ ਅਦਲੀ ਸਾਹਿਬ ਦੇ ਡੇਰੇ ਦੇ ਕੋਲ ਜਿਹੜੇ ਗੁਰਮਤ ਦੇ ਅਭਿਆਸੀ ਉਸ ਡੇਰੇ ਦੇ ਉੱਪਰ ਵਿਧੀ ਚੰਨ ਪਹੁੰਚਦੇ ਆ ਅਤੇ ਪਸ਼ੂ ਉੱਥੇ ਛੱਡ ਦਿੰਦੇ ਆ ਛੱਪੜੀ ਦੇ ਵਿੱਚ, ਅਤੇ ਆਪ ਉਸ ਡੇਰੇ ਵਿੱਚ ਚਲੇ ਜਾਂਦੇ ਆ, ਹੱਥ ਜੋੜ ਕੇ ਕਹਿੰਦੇ ਆ ਬਾਬਾ ਜੀ ਕੋ ਮਹਾਤਮਾ ਲੱਗਦੇ ਹੋ, ਸਾਧੂ ਲੱਗਦੇ ਹੋ। ਬਾਬਾ ਅਦਲੀ ਸਾਹਿਬ ਕਹਿਣਗੇ ਵੀ ਭਾਈ ਤੂੰ ਕੌਣ? ਕਹਿੰਦੇ ਜੀ ਮੈਂ ਚੋਰ ਹਾਂ। ਕਹਿੰਦੇ ਫਿਰ ਚੋਰਾਂ ਦਾ ਇੱਥੇ ਕੰਮ ਕੀ ਹੈ? ਕਹਿੰਦੇ ਜੀ ਕੰਮ ਤਾਂ ਕੋਈ ਨਹੀਂ, ਪਰ ਅੱਜ ਫਸ ਗਿਆ ਹਾਂ ਚਾਰੇ ਪਾਸਿਆਂ ਤੋਂ, ਜੇ ਅੱਜ ਮੈਂ ਫੜਿਆ ਗਿਆ ਤਾਂ ਮੈਨੂੰ ਸੂਲੀ ਟੰਗ ਦੇਣਗੇ ਲੋਕ, ਮੈਨੂੰ ਛੱਡਣਾ ਨਹੀਂ, ਮੌਤ ਦੇ ਘਾਟ ਉਤਾਰ ਦੇਣਗੇ। ਕਹਿੰਦੇ ਫਿਰ ਕਹਿੰਦੇ ਅੱਗੇ ਤੋਂ ਮੈਂ ਚੋਰੀ ਨਹੀਂ ਕਰਦਾ, ਬਸ ਅੱਜ ਬਚਾ ਲਓ, ਅੱਗੇ ਤੋਂ ਨਹੀਂ ਇਹ ਕੰਮ ਕਰਦਾ, ਅੱਜ ਬਚਾ ਲਓ। ਬਾਬਾ ਅਦਲੀ ਸਾਹਿਬ ਕਹਿਣ ਲੱਗੇ ਸੱਚ ਕਹਿੰਦਾ, ਇਸ ਗੱਲ ਤੋਂ ਮੁੱਕਰੀ ਨਾ ਫਿਰ ਕਦੀ ਵੀ, ਇਸ ਗੱਲ ਤੋਂ ਮੁੱਕਰਨਾ ਨਹੀਂ। ਉਹ ਕਹਿੰਦੇ ਜੀ ਬਿਲਕੁਲ ਠੀਕ। ਉਹਨਾਂ ਲਾਗੇ ਹੀ ਬਿਠਾ ਲਿਆ, ਲਾਗੇ ਬਿਠਾ ਕੇ ਆਪਣੇ ਹੱਥ ਵਿੱਚ ਫੜੀ ਹੋਈ ਮਾਲਾ ਜਿਹੜੀ ਸੀ ਉਹ ਵਿਧੀ ਚੰਦ ਸਾਹਿਬ ਦੇ ਹੱਥ ਵਿੱਚ ਫੜਾ ਦਿੱਤੀ। ਕਹਿੰਦੇ ਆ ਫੜੋ। ਕਹਿੰਦੇ ਗੁਰੂ ਗੁਰੂ ਜਪੀ ਜਾਣਾ ਇੱਥੇ ਬੈਠਿਆਂ, ਸ਼ਾਂਤ ਰਹਿਣਾ ਹੈ। ਉਸ ਵਕਤ ਇੰਨੇ ਚਿਰ ਨੂੰ ਜਿਹੜੇ ਨੇ ਲੋਕ ਪਿੰਡ ਦੇ ਇਕੱਠੇ ਹੋ ਕੇ ਆ ਗਏ, ਲੋਕ ਇਕੱਠੇ ਹੋ ਕੇ ਆਏ ਵੀ ਬਾਬਾ ਜੀ ਮੱਝਾਂ ਦੀ ਪੈੜ 'ਤੇ ਇੱਥੇ ਪਤਾ ਲੱਗਦਾ ਵੀ ਤੁਹਾਡੇ ਡੇਰੇ 'ਤੇ ਕੋਈ ਆਇਆ ਵੀ ਚੋਰ ਆਇਆ। ਬਾਬਾ ਅਦਲੀ ਸਾਹਿਬ ਕਹਿਣ ਲੱਗੇ ਵੀ ਭਾਈ ਚੋਰ ਆਇਆ ਤਾਂ ਫਿਰ ਵੇਖ ਲਓ। ਕਹਿੰਦੇ ਜੀ ਪਸ਼ੂਆਂ ਸਮੇਤ ਹੈ, ਵੀ ਪਸ਼ੂ ਵੀ ਇੱਥੇ ਪੈੜ ਦੱਸ ਰਹੀ ਹੈ ਵੀ ਪਸ਼ੂ ਵੀ ਇੱਥੇ ਆਏ। ਕਹਿੰਦੇ ਵੀ ਕਿਹੜੇ ਰੰਗ ਦੇ ਸਨ ਪਸ਼ੂ? ਕਹਿੰਦੇ ਜੀ ਉਹ ਕੁਝ ਕਾਲੇ ਸਨ ਅਤੇ ਕੁਝ ਬੂਰੇ, ਸਾਨੂੰ ਪਛਾਣ ਹੈ। ਕਹਿੰਦੇ ਫਿਰ ਛੱਪੜੀ 'ਚ ਵੇਖ ਲਓ ਜੇ ਕੋਈ ਹੈ ਤਾਂ। ਜਿਹੜੇ ਕਾਲੇ ਕਹਿੰਦੇ ਸੀ ਉਹਨਾਂ ਦੇ ਬੂਰੇ ਨਜ਼ਰ ਆਉਣ, ਜਿਹੜੇ ਬੂਰੇ ਕਹਿੰਦੇ ਉਹਨਾਂ ਦੇ ਕਾਲੇ ਨਜ਼ਰ ਆਉਣ। ਇਸ ਪ੍ਰਕਾਰ ਦਾ ਦ੍ਰਿਸ਼ਟੀਕੋਣ ਬਣ ਗਿਆ ਉਹਨਾਂ ਦਾ। ਆਏ ਕਹਿੰਦੇ ਜੀ ਪਛਾਣ 'ਚ ਤਾਂ ਸਾਡਾ ਕੋਈ ਨਹੀਂ ਆ ਰਿਹਾ, ਵੀ ਜਿਹੜੇ ਪਸ਼ੂ ਖੋਲ੍ਹ ਕੇ ਲਿਆਉਂਦੇ ਆ ਪੈੜ ਉਹੀ ਹੈ ਪਰ ਪਛਾਣ ਵਿੱਚ ਨਹੀਂ ਆ ਰਹੇ, ਤੁਸੀਂ ਅਸੀਂ ਡੇਰੇ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ। ਬਾਬਾ ਅਦਲੀ ਸਾਹਿਬ ਕਹਿਣਗੇ ਵੀ ਭਾਈ ਲੈ ਲਓ। ਹੁਣ ਉਹਨਾਂ ਨੂੰ ਪਛਾਣ ਸੀ ਵਿਧੀ ਚੰਦ ਜਿਹੜਾ ਚੋਰ ਹੈ, ਔਰ ਉਹਦਾ ਸਾਰਾ ਕੁਝ ਪਤਾ ਕਰਕੇ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਸੀ ਉਹ ਤਾਂਹੀਓ ਹੀ ਜਸੂਸ ਖੋਜੀ ਲਾਏ ਹੋਏ ਸੀ।
ਜਦੋਂ ਬਾਬਾ ਅਦਲੀ ਸਾਹਿਬ ਦੇ ਡੇਰੇ ਵਿੱਚ ਉਹਨਾਂ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਅਤੇ ਉਸ ਵੇਲੇ ਬਾਬਾ ਅਦਲੀ ਜੀ ਨੂੰ ਕਹਿੰਦੇ ਵੀ ਤੁਹਾਡੇ ਡੇਰੇ ਵਿੱਚ ਕੋਈ ਹੋਰ ਵੀ ਹੈ? ਕਹਿੰਦੇ ਹਾਂ, ਆ ਵੇਖੋ ਬੈਠਾ। ਉਹ ਕਹਿੰਦੇ ਜੀ, ਚੋਰ ਨੂੰ ਲੱਭਣ ਆਇਆ ਅਤੇ ਬਿਧੀ ਚੰਦ ਦੇ ਸਿਰ 'ਤੇ ਹੱਥ ਰੱਖ ਕੇ ਕਹਿ ਦਿਆ ਕਰਨ, ਆਹ ਚੋਰ ਤਾਂ ਨਹੀਂ, ਆਹ ਬੰਦਾ ਹੈ। ਅਤੇ ਬਾਬਾ ਬਿਧੀ ਚੰਦ ਨੂੰ ਤਰੇਲੀ ਆ ਗਈ ਥੱਲੇ ਬੈਠਿਆ ਵੀ ਮੇਰੇ ਸਿਰ 'ਤੇ ਹੱਥ ਰੱਖ ਕੇ ਕਹੀ ਜਾਂਦੇ ਆ ਵੀ ਆਹ ਤਾਂ ਨਹੀਂ, ਵੀ ਇਹ ਤਾਂ ਜਾਣ ਕੇ ਫਸਾਉਣ ਵਾਲੀ ਗੱਲ ਹੋ ਗਈ। ਉਹ ਫਿਰ ਦੁਬਾਰਾ ਉਹ ਕਹਿਣ ਦੀ ਨਹੀਂ, ਕਹਿੰਦੇ ਨਹੀਂ, ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਓ, ਸਿਰ 'ਤੇ ਹੱਥ ਰੱਖ ਦਿਆ ਕਰਨ ਅਤੇ ਨਾਲ ਹੀ ਕਹਿ ਦਿਆ ਕਰਨ ਵੇਖ ਲਓ ਆਹ ਤਾਂ ਨਹੀਂ ਕਿਤੇ। ਉਹ ਥੱਲਿਓਂ ਉਸ ਵਕਤ ਅਸ਼ਾਂਤ ਜੇ ਬੈਠੇ ਬਾਬਾ ਬਿਧੀ ਚੰਦ ਸਾਹਿਬ ਪਸੀਨਿਓ ਪਸੀਨੀ ਹੋ ਗਏ ਵੀ ਅੱਜ ਨਹੀਂ ਬਚਦੇ। ਪਰ ਉਸ ਵਕਤ ਜਿਹੜੇ ਲੋਕ ਖੋਜੀ ਆਏ ਸੀ ਉਸ ਵਕਤ, ਕਹਿੰਦੇ ਨੇ ਉਹਨਾਂ ਨੇ ਇੱਕੋ ਗੱਲ ਆਖੀ, ਕਹਿੰਦੇ ਬਾਬਾ ਜੀ, ਇੱਕ ਰੱਬ ਦੀ ਬੰਦਗੀ ਵਾਲਾ ਵਿਅਕਤੀ ਤੁਹਾਡਾ ਚੇਲਾ ਲੱਗਦਾ, ਇਹ ਚੋਰ ਕਿੱਥੋਂ ਹੋ ਸਕਦਾ? ਨਾਲੇ ਚੋਰ ਦੀ ਸਾਨੂੰ ਚੰਗੀ ਤਰ੍ਹਾਂ ਪਛਾਣ ਹੈ, ਇਹ ਚੋਰ ਨਹੀਂ। ਅਤੇ ਉਸ ਵਕਤ ਬਾਬਾ ਬਿਧੀ ਚੰਦ ਸਾਹਿਬ ਬੈਠੇ ਉਹ ਮਾਲਾ ਦੇ ਮਣਕਿਆਂ ਨੂੰ ਗੁਰੂ ਗੁਰੂ ਕਰਕੇ ਜਿਉਂ ਫੇਰਦਿਆਂ ਅੰਦਰ ਤਬਦੀਲੀ ਹੁੰਦੀ ਜਾ ਰਹੀ ਸੀ, ਅੰਦਰ ਬਦਲਦਾ ਜਾ ਰਿਹਾ ਸੀ। ਇੱਥੋਂ ਤੱਕ ਕਿ ਇਤਿਹਾਸ ਕਹਿੰਦਾ ਕਿ ਜਦੋਂ ਬਾਬਾ ਅਦਲੀ ਜੀ ਉਸ ਵਕਤ ਸਿਰ ਦੇ ਉੱਪਰ ਹੱਥ ਰੱਖਦੇ ਸੀ ਤਾਂ ਸਰੂਪ ਬਦਲ ਜਾਂਦਾ ਸੀ, ਆਹ ਤਾਂ ਨਹੀਂ, ਆਹ ਤਾਂ ਨਹੀਂ। ਅਤੇ ਉਸ ਵਕਤ ਉਹ ਮਾਲਾ ਵਿੱਚ ਫੇਰਦਿਆਂ ਗੁਰੂ ਗੁਰੂ ਕਰਦਿਆਂ ਆਨੰਦ ਆਇਆ ਅਤੇ ਇੱਕੋ ਗੱਲ ਬਾਬੇ ਬਿਧੀ ਚੰਦ ਸਾਹਿਬ ਨੇ ਕਹੀ, ਕਹਿੰਦੇ ਬਾਬਾ ਜੀ, ਬਸ ਕਿਰਪਾ ਕਰ ਦਿਓ, ਆਹ ਮਾਲਾ ਕਿੰਨੇ ਕੁ ਦੀ ਦੇ ਦਿਓਗੇ? ਆਹ ਮਾਲਾ ਨਾਲ ਆਨੰਦ ਜਿਹਾ ਆ ਰਿਹਾ ਵੀ ਦੱਸੋ। ਕਹਿਣ ਲੱਗੇ, ਮਾਲਾ ਗੁਰਸਿੱਖੀ ਦੀ ਦਾਤ ਨਾਲ ਪ੍ਰਾਪਤ ਹੁੰਦੀ ਹੈ, ਇਹ ਮਾਲਾ ਕੋ ਮੋਤੀਆਂ ਦੀ ਖੇਡ ਨਹੀਂ ਹੈ। ਅਤੇ ਉਸ ਵਕਤ ਬਾਬਾ ਬਿਧੀ ਚੰਦ ਸਾਹਿਬ ਨੇ ਇਹ ਮਹਿਸੂਸ ਕੀਤਾ ਵੀ ਇਸ ਡੇਰੇ ਵਿੱਚ, ਇਸ ਬਾਪੂ ਵਿੱਚ ਕੋਈ ਸਾਧੂ ਵਿੱਚ ਕਰਾਮਾਤ ਹੈ। ਅਤੇ ਉਸ ਵਕਤ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇੱਕੋ ਗੱਲ ਆਖੀ ਸੀ, ਬਾਬਾ ਜੀ, ਅੱਜ ਤੋਂ ਚੋਰੀ ਛੱਡੀ, ਬਸ ਕਿਰਪਾ ਕਰ ਦਿਓ, ਆ ਮਾਲਾ ਵਾਲੀ ਕਰਾਮਾਤ ਕਿੱਦਾਂ ਅੰਦਰ ਪ੍ਰਗਟ ਹੋਏਗੀ, ਕਿੱਦਾਂ ਬੰਦਗੀ ਦੇ ਰਸਤੇ 'ਤੇ ਤੁਰਿਆ ਜਾ ਸਕਦਾ ਹੈ। ਕੁਝ ਸਮਾਂ ਤੁਹਾਡੇ ਕੋਲ ਬੈਠਾ ਅਤੇ ਨਿਡਰ ਹੋ ਗਿਆ, ਸੁਖੀ ਹੋ ਗਿਆ ਹਾਂ, ਬਸ ਤੁਸੀਂ ਕਿਰਪਾ ਕਰ ਦਿਓ, ਹੁਣ ਜੀਵਨ ਦਾ ਸਦੀਵੀ ਸੁੱਖ ਮਿਲਦਾ ਹੈ। ਅਤੇ ਬਾਬਾ ਅਦਲੀ ਸਾਹਿਬ ਨੇ ਆਪਣੇ ਨਾਲ ਨਹੀਂ ਸੀ ਜੋੜਿਆ, ਕਹਿਣ ਲੱਗੇ ਜੇ ਸਿੱਖੀ ਚਾਹੀਦੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਚਲੋ। ਅਤੇ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਗੁਰਸਿੱਖੀ ਪ੍ਰਾਪਤ ਕਰਨ ਵਾਲੇ ਬਾਬਾ ਬਿਧੀ ਚੰਦ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਇੰਨਾ ਨਾਮੜਾ ਖੱਟਿਆ, ਅਖੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਹੋਏ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਭਾਉ ਭਗਤ ਲੀਨਾ, ਕਮੀ ਕਦੇ ਨਾਹੀਂ। ਔਰ ਇਹ ਕਿੱਡੀ ਵੱਡੀ ਸਮਰੱਥਾ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਔਰ ਦਰ ਦੀ, ਕਿ ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਸਾਧ ਕੇ ਸੰਗ ਬਸੈ ਥਾਨ ਉੱਚੈ, ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਜਾਂਦਿਆਂ ਉੱਚੇ ਥਾਂ 'ਤੇ ਵਸੇਬਾ ਹੈ, ਉੱਚੀ ਜਗ੍ਹਾ 'ਤੇ ਵਸੇਬਾ ਹੋ ਜਾਂਦਾ ਹੈ, ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਅਤੇ ਫਿਰ ਨਾਲ ਹੀ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਸਾਧ ਕੇ ਸੰਗ ਮਹਿਲ ਪਹੁੰਚੈ। ਦੋ ਅਰਥ ਨੇ ਇੱਥੇ, ਇੱਕ ਤਾਂ ਮਹਿਲ ਪਹੁੰਚੈ ਦਾ ਅਰਥ ਹੈ ਕਿ ਜਿਹੜਾ ਰੱਬ ਦਾ ਘਰ ਹੈ ਨਿਰੰਕਾਰ ਦੇ ਦਰ 'ਤੇ ਪਹੁੰਚ ਹੋ ਜਾਂਦੀ ਹੈ, ਅਤੇ ਦੂਸਰਾ ਹੈ ਮਹਿਲ ਹਿਰਦੇ ਰੂਪੀ ਘਰ ਤੱਕ ਪਹੁੰਚ ਹੋ ਜਾਣੀ, ਜਿੱਥੇ ਮਹਾਰਾਜ ਜੀ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ, ਉੱਥੋਂ ਤੱਕ ਪਹੁੰਚ ਹੋ ਜਾਣੀ। ਇੱਕ ਤਾਂ ਇਹ ਹੈ ਕਿ ਸੁਰਤ ਦਾ ਕਰਤੇ ਪੁਰਖ ਦੇ ਘਰ ਤੱਕ ਪਹੁੰਚ ਜਾਣਾ ਅਤੇ ਨਿੱਜ ਘਰ ਦੀ ਪਛਾਣ ਹੋ ਜਾਣੀ, ਆਪਣੇ ਨਿੱਜ ਘਰ ਵਿੱਚ ਭਟਕਿਆ ਹੋਇਆ ਮਨ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਸ ਵਕਤ ਨਿੱਜ ਘਰ ਦੇ ਵਿੱਚ ਆਣ ਕੇ ਟਿਕ ਜਾਣਾ, ਇਹਨੂੰ ਕਿਹਾ ਜਾਂਦਾ ਹੈ ਕਿ ਸਾਧ ਕੇ ਸੰਗ ਮਹਿਲ ਪਹੁੰਚੈ। ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਕਹਿੰਦੇ, ਸਾਧ ਕੇ ਸੰਗ ਦ੍ਰਿੜੈ ਸਭ ਧਰਮ। ਮਹਾਰਾਜ ਜੀ ਕਹਿੰਦੇ ਸ੍ਰੇਸ਼ਟ ਧਰਮ ਹੈ ਸਭ, ਤੇ ਮਹਾਰਾਜ ਜੀ ਨੇ ਕਿਹਾ ਸਰਬ ਧਰਮ ਹੈ ਸ੍ਰੇਸ਼ਟ ਧਰਮ। ਕਿਹੜਾ ਧਰਮ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਪਾਸੇ ਨਾਲ ਹੀ ਕਿਹਾ ਮਹਾਰਾਜ ਜੀ ਨੇ ਕਿ ਸਾਧ ਕੇ ਸੰਗ ਦ੍ਰਿੜ ਹੈ ਸਭ ਧਰਮ। ਮਹਾਰਾਜ ਜੀ ਕਹਿੰਦੇ ਧਰਮ ਸ੍ਰੇਸ਼ਟ ਹੈ, ਪਰ ਗੁਰਮੁਖਾਂ ਦੀ ਸੰਗਤ ਵਿੱਚ ਬੈਠਿਆਂ ਧਰਮ ਦ੍ਰਿੜ ਹੋ ਜਾਂਦਾ ਹੈ। ਧਰਮ ਦੇ ਵਿੱਚ ਜਿਹੜੀ ਹੈ ਉਹ ਦ੍ਰਿੜਤਾ ਆ ਜਾਂਦੀ ਹੈ। ਦ੍ਰਿੜਤਾ ਕਿਵੇਂ ਆਉਂਦੀ ਹੈ ਧਰਮ ਦੇ ਵਿੱਚ? ਧਰਮ ਦੇ ਵਿੱਚ ਦ੍ਰਿੜਤਾ ਉਦਣ ਆਉਂਦੀ ਹੈ ਜਿੱਦਣ ਅਭਿਆਸੀਆਂ ਦੀ, ਗੁਰਮੁਖਾਂ ਦੀ ਸੰਗਤ ਵਿੱਚ ਤੁਸੀਂ ਚਲੇ ਜਾਓਗੇ।
ਉਦਨ ਦ੍ਰਿੜਤਾ ਆ ਜਾਂਦੀ ਹੈ, ਇਕਾਗਰਤਾ ਆ ਜਾਂਦੀ ਹੈ। ਇਨਸਾਨ ਕਦੀ ਵੀ ਆਪਣੇ ਮਾਰਗ ਤੋਂ ਕਦੀ ਖੁੰਝਦਾ ਨਹੀਂ ਹੈ। ਫਿਰ ਧਰਮ, ਮਹਾਰਾਜ ਜੀ ਨੇ ਕਿਹਾ ਦ੍ਰਿੜ ਹੈ ਸਭ ਧਰਮ, ਹਰ ਪਹਿਲੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲ ਰਾਮ ਜੀਓ ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਸਾਧਕੇ ਸੰਗ ਦ੍ਰਿੜ ਹੈ ਸਭ ਧਰਮ। ਮਹਾਰਾਜ ਜੀ ਕਹਿਣਗੇ ਸਭ ਤੋਂ ਉੱਤਮ ਕੀ ਹੈ ਧਰਮ, ਸ੍ਰੇਸ਼ਟ ਧਰਮ। ਅਤੇ ਮਹਾਰਾਜ ਜੀ ਕਹਿੰਦੇ ਉਹ ਧਰਮ ਨੂੰ ਇਨਸਾਨ ਦ੍ਰਿੜ ਕਰ ਲੈਂਦਾ ਹੈ ਆਪਣੇ ਜੀਵਨ ਵਿੱਚ। ਧਰਮ ਜਿਹੜਾ ਹੈ ਉਹ ਦ੍ਰਿੜ ਹੋ ਜਾਂਦਾ ਹੈ, ਧਰਮ ਦੇ ਵਿੱਚ ਭਰੋਸਾ ਆਸ ਵੱਧ ਜਾਂਦੀ ਹੈ। ਅਤੇ ਸਤਿਗੁਰੂ ਮਹਾਰਾਜ ਨੇ ਇੱਕ ਹੋਰੇ ਦਾ ਅਰਥ ਕੀਤਾ ਦ੍ਰਿੜ ਹੈ ਸਭ ਧਰਮ। ਮਹਾਰਾਜ ਜੀ ਕਹਿਣ ਲੱਗੇ ਉਹ ਆਪਣੇ ਜੀਵਨ ਦੇ ਵਿੱਚ ਧਰਮ ਨੂੰ ਦ੍ਰਿੜ ਕਰ ਲੈਂਦਾ, ਭਾਵੇਂ ਕਿਰਤ ਕਰਦਾ ਹੋਵੇ, ਭਾਵੇਂ ਵਿਰਤ ਕਰਦਾ ਹੋਵੇ, ਭਾਵੇਂ ਉਹ ਸੰਸਾਰ ਵਿੱਚ ਵਿਚਰ ਰਿਹਾ ਹੋਵੇ, ਸੰਸਾਰ ਵਿੱਚ ਕਿਤੇ ਵੀ ਬੈਠਾ ਹੋਵੇ, ਮਹਾਰਾਜ ਜੀ ਕਹਿੰਦੇ ਉਹ ਧਰਮ ਨੂੰ ਦ੍ਰਿੜ ਕਰਦਾ ਹੈ ਆਪਣੇ ਜੀਵਨ ਵਿੱਚ। ਇਹ ਧਰਮ ਦੀ ਸਭ ਤੋਂ ਵੱਡੀ ਦ੍ਰਿੜਤਾ ਇਹ ਹੈ ਕਿ ਉਹ ਆਪਣੀ ਕਿਰਤ ਵਿੱਚ ਬੇਈਮਾਨੀ ਨਹੀਂ ਕਰਦਾ। ਇਹ ਦ੍ਰਿੜਤਾ, ਉਹ ਆਪਣੀ ਨਿਗਾਹ ਨੂੰ ਮਰਿਆਦਾ ਵਿੱਚ ਰੱਖਦਾ ਹੈ, ਜ਼ੁਬਾਨ ਨੂੰ ਮਰਿਆਦਾ ਵਿੱਚ ਰੱਖਦਾ ਹੈ, ਉਹ ਆਪਣੇ ਨਿੱਜ ਨੂੰ ਮਰਿਆਦਾ ਵਿੱਚ ਰੱਖਦਾ ਹੈ, ਇੱਥੋਂ ਤੱਕ ਕਿ ਉਹ ਸੰਸਾਰ 'ਤੇ ਵਿਚਰਦਿਆਂ ਈਰਖਾ ਵੱਸ ਹੋ ਕੇ ਕਰਮ ਨਹੀਂ ਕਰਦਾ। ਇਹ ਦ੍ਰਿੜ ਹੈ ਸਭ ਧਰਮ। ਫਿਰ ਅੱਗੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਸਾਧਕੇ ਸੰਗ ਕੇਵਲ ਪਾਰ ਬ੍ਰਹਮ। ਉਹਦੇ ਜੀਵਨ ਵਿੱਚ ਇੱਕੋ ਇੱਕ ਚੀਜ਼ ਰਹਿ ਜਾਂਦੀ ਹੈ, ਉਹ ਹੈ ਕੇਵਲ ਪਾਰ ਬ੍ਰਹਮ, ਨਿਰੰਕਾਰ। ਇੱਕ ਨਿਰੰਕਾਰ ਉਹਦੇ ਜੀਵਨ ਵਿੱਚ ਰਹਿ ਜਾਂਦਾ ਹੈ, ਹੋਰ ਨਹੀਂ ਕੁਛ। ਮਹਾਰਾਜ ਜੀ ਕਹਿੰਦੇ ਸਾਧਕੇ ਸੰਗ ਕੇਵਲ ਪਾਰ ਬ੍ਰਹਮ। ਪਾਰ ਪਰਾ ਤੋਂ ਬਣਿਆ ਹੋਇਆ ਬ੍ਰਹਮ ਸਰੂਪ ਜਿਹੜਾ ਸਰਬ ਵਿਆਪਕ ਅਕਾਲ ਪੁਰਖ ਹੈ, ਕੇਵਲ ਉਹਦੇ ਤੋਂ ਬਗੈਰ ਫਿਰ ਹੋਰ ਪਾਸੇ ਨਹੀਂ। ਮਹਾਰਾਜ ਜੀ ਨੇ ਕਿਹਾ ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇੱਕ ਪਾਸੇ ਤੇ ਹੋ ਗਿਆ। ਸਤਿਗੁਰੂ ਜੀ ਕਹਿੰਦੇ ਸਾਧਕੇ ਸੰਗ ਕੇਵਲ ਪਾਰ ਬ੍ਰਹਮ। ਗੁਰਮੁਖਾਂ ਦੀ ਸੰਗਤ ਵਿੱਚ ਗਿਆ ਇਹ ਅਹਿਸਾਸ ਹੈ ਕੇਵਲ ਪਾਰ ਬ੍ਰਹਮ, ਇੱਕ ਅਕਾਲ ਪੁਰਖ ਤੋਂ ਬਗੈਰ ਦੂਸਰਾ ਹੋਰ ਹੈ ਹੀ ਕੋਈ ਨਹੀਂ, ਇੱਕ ਨਿਰੰਕਾਰ ਤੋਂ ਬਗੈਰ ਕਿਸੇ ਦੂਸਰੇ ਦੀ ਤਾਕਤ ਹੀ ਨਹੀਂ। ਮਹਾਰਾਜ ਜੀ ਨੇ ਕਿਹਾ ਉਹ ਕਦੀ ਇੱਕ ਨੂੰ ਛੱਡਦੇ ਨਹੀਂ, ਉਹ ਇੱਕ ਗੱਲ ਦਾ ਹੀ ਨਿਰਣਾ ਕਰਦੇ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ। ਏਕ ਅਨੇਕ ਵਿਆਪਤ ਪੂਰਤ ਜਤ ਦੇਖਾਂ ਤਤ ਸੋਈ, ਇੱਕ ਤੋਂ ਬਗੈਰ ਕੁਛ ਹੋਰ ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਕੇਵਲ ਅਕਾਲ ਪੁਰਖ ਹੀ ਉਹਨਾਂ ਦੇ ਜੀਵਨ ਵਿੱਚ ਹੈ, ਉਸ ਤੋਂ ਬਗੈਰ ਹੋਰ ਹੈ ਹੀ ਕੁਛ ਨਹੀਂ। ਅਤੇ ਮਹਾਰਾਜ ਜੀ ਕਹਿੰਦੇ ਸਾਧਕੇ ਸੰਗ ਪਾਏ ਨਾਮ ਨਿਧਾਨ। ਜਦੋਂ ਸਤ ਸੰਗਤ ਵਿੱਚ ਆ ਜਾਈਏ ਤਾਂ ਰਹਿਤ ਮਰਿਆਦਾ ਦੀਆਂ ਕੁਝ ਪੰਕਤੀਆਂ ਚੇਤੇ ਆਉਂਦੀਆਂ ਹਨ ਕਿ ਸਤ ਸੰਗਤ, ਜਦੋਂ ਆਪਾਂ ਇੱਕ ਕੌਲਮ ਪੜ੍ਹਦੇ ਹਾਂ ਨਾ ਸਤ ਸੰਗਤ ਵਾਲਾ ਜਿਹੜਾ ਹੈ ਉਹ ਆਪਾਂ ਨਿਰਣਾ ਪੜ੍ਹਦੇ ਹਾਂ, ਅਤੇ ਉੱਥੇ ਲਿਖਿਆ ਕਿ ਗੁਰਬਾਣੀ ਕੀਰਤਨ ਦਾ, ਗੁਰਬਾਣੀ ਸ਼ਬਦ ਦਾ ਅਸਰ ਸਤ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਸਤ ਸੰਗਤ ਵਿੱਚ ਬੈਠਿਆਂ ਇਹ ਅਸਰ ਵਧੇਰੇ ਹੁੰਦਾ ਹੈ, ਅਤੇ ਜਦੋਂ ਅਸਰ ਵਧੇਰੇ ਹੈ ਤਾਂ ਫਿਰ ਮਹਾਰਾਜ ਜੀ ਨੇ ਕਿਹਾ ਸਾਧਕੇ ਸੰਗ ਪਾਏ ਨਾਮ ਨਿਧਾਨ। ਸਤ ਸੰਗਤ ਵਿੱਚ ਬੈਠਿਆਂ ਫਿਰ ਨਾਮ ਰੂਪੀ ਨਿਧਾਨ ਖਜ਼ਾਨਾ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਫਿਰ ਅੰਮ੍ਰਿਤ ਨਾਮ ਨਿਧਾਨ ਹੈ, ਖਜ਼ਾਨਾ ਤਾਂ ਹੈ ਪਰ ਕਿੱਥੇ ਮਹਾਰਾਜ ਕਿੱਦਾਂ ਪ੍ਰਾਪਤ ਕਰੀਏ? ਮਿਲ ਪੀਵੋ ਭਾਈ, ਮਹਾਰਾਜ ਜੀ ਕਹਿੰਦੇ ਮਿਲ ਕੇ ਸਤ ਸੰਗਤ ਵਿੱਚ ਬੈਠ ਕੇ, ਅਭਿਆਸ ਵਿੱਚ ਬੈਠ ਕੇ ਇੱਥੇ ਆਤਮਿਕ ਆਨੰਦ ਦੀ ਪ੍ਰਾਪਤੀ ਕਰੋ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ ਨਾਮ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ।
ਸਤਿਗੁਰੂ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਵੇਲੇ ਕਾ ਬੀਜਿਆ ਹਰ ਭਗਤ ਖਾਏ, ਖਰਚ ਰਹੇ ਨਿਖੁੱਟੇ ਨਾਹੀਂ। ਨਾਮ ਨਿਦਾਨ ਖਜ਼ਾਨਾ ਹੈ ਨਾਮ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸਾਧਕੇ ਸੰਗ ਪਾਏ ਨਾਮ ਨਿਦਾਨ, ਨਿਦਾਨ ਖਜ਼ਾਨਾ, ਨਾਮ ਰੂਪੀ ਖਜ਼ਾਨਾ ਜਿਹੜਾ ਹੈ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਜਦੋਂ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋ ਗਿਆ, ਸਤਿਗੁਰੂ ਜੀ ਕਹਿਣ ਲੱਗੇ ਨਾਨਕ ਸਾਧੂ ਕਹਿ ਕੁਰਬਾਨ, ਫਿਰ ਮਹਾਰਾਜ ਜੀ ਕਹਿਣ ਲੱਗੇ ਐਸੇ ਗੁਰਮੁਖਾਂ ਸਾਧੂਆਂ ਤੋਂ ਕੁਰਬਾਨ ਜਾਣਾ ਚਾਹੀਦਾ, ਜਿਹਦੀ ਸੰਗਤ ਵਿੱਚ ਗਿਆ ਰੱਬ ਚੇਤੇ ਆ ਜਾ, ਜਿਹਦੀ ਸੰਗਤ ਵਿੱਚ ਗਿਆ ਨਿਰੰਕਾਰ ਚੇਤੇ ਆ ਜਾਏ, ਜਿਨ੍ਹਾਂ ਦੀ ਸੰਗਤ ਵਿੱਚ ਬੈਠਿਆਂ ਅਕਾਲ ਪੁਰਖ ਚੇਤੇ ਆ ਜਾਏ। ਪ੍ਰਿੰਸੀਪਲ ਤੇਜਾ ਸਿੰਘ ਹੋਣਾ ਨੇ ਇੱਕ ਨਿਰਣਾ ਕੀਤਾ, ਉਹ ਕਹਿੰਦੇ ਮੈਂ ਪ੍ਰਤੱਖ ਉਸ ਇਨਸਾਨ ਨੂੰ ਵੇਖਣ ਵਾਸਤੇ ਵੀ ਗਿਆ।

ਸੀ। ਜੂਨ ਜੁਲਾਈ ਦਾ ਤਕਰੀਬਨ ਮਹੀਨਾ ਹਾੜ ਚੱਲ ਰਿਹਾ ਸੀ। ਖੇਤਾਂ ਵਿੱਚ ਕੰਮ ਕਰਦਿਆਂ ਕਰਦਿਆਂ ਕੋਈ ਗੁਰਮੁਖ ਮਹਾਤਮਾ ਉਹ ਖੇਤ ਵਾਲੇ ਪਾਸੇ ਪੱਗ ਡੰਡੀ ਜਿਹੜੇ ਪਾਸਿਓਂ ਉਹ ਆ ਰਹੇ ਸਨ ਅਤੇ ਉਹ ਪੱਗ ਡੰਡੀ ਜਿਹੜੀ ਸੀ ਉਹ ਖੇਤ ਨਾਲ ਲੱਗਦੀ ਸੀ। ਉਹਨਾਂ ਵੇਖਿਆ ਵੀ ਕੋਈ ਖੇਤ ਵਿੱਚ ਕੰਮ ਕਰ ਰਿਹਾ ਇਨਸਾਨ। ਉਹਨਾਂ ਕੀ ਕੀਤਾ ਵੀ ਉਸ ਕਿਸਾਨ ਵਾਲੇ ਪਾਸੇ ਕਦਮ ਪੁੱਟੇ ਜਾ ਕੇ ਇੱਕੋ ਗੱਲ ਆਖੀ, ਕਹਿੰਦੇ ਵੀ ਪੁਰਖਾ ਸਵੇਰ ਦਾ ਛਕਿਆ ਕੁਛ ਨਹੀਂ, ਕੁਝ ਛਕਾ। ਉਹਨਾਂ ਉਸ ਵਕਤ ਕੀ ਕੀਤਾ ਵੀ ਜਿਹੜਾ ਕਿਸਾਨ ਸੀ ਉਹਨੂੰ ਆਖਿਆ ਵੀ ਭਾਂਡਾ ਤਾਂ ਕੋਈ ਨਹੀਂ, ਜਿਹੜੇ ਹੈ ਵੀ ਉਹ ਮੈਨੂੰ ਚੰਗੇ ਨਹੀਂ, ਕਰਾਂ ਕੀ ਛਕਾਵਾਂ। ਹਰਟ ਚੱਲ ਰਹੀ ਸੀ ਖੂਹ ਦੀ, ਉਹਨੇ ਹਰਟ ਖੋਲ੍ਹ ਲਈ। ਆਪ ਜੀ ਨੇ ਵੇਖੀ ਹੋਵੇਗੀ ਹਰਟ ਇੱਕ ਡੱਬੇ ਜੇ ਦੇ ਵਾਂਗ ਬਣ ਜਾਂਦੀ, ਉਹਦੀ ਵਰਤੋਂ ਗਲਾਸ ਪਾਣੀ ਪੀਣ ਦੇ ਵਾਸਤੇ ਵੀ ਵਰਤੋਂ ਕੀਤੀ ਜਾਂਦੀ, ਪਾਣੀ ਪਾ ਕੇ ਵੀ ਰੱਖਿਆ ਜਾਂਦਾ ਸੀ। ਉਹਨੇ ਖੂਹ ਦੀ ਹਰਟ ਜਿਹੜੀ ਸੀ ਉਹ ਖੋਲ੍ਹ ਲਈ ਅਤੇ ਖੂਹ ਦੀ ਹਰਟ ਖੋਲ੍ਹ ਕੇ ਅਤੇ ਠੰਡਾ ਪਾਣੀ ਖੂਹ ਦਾ ਜਿਹੜਾ ਸੀ ਉਹ ਹਰਟ ਨੂੰ ਚੰਗੀ ਤਰ੍ਹਾਂ ਮਾਂਜ ਕੇ ਅਤੇ ਉਹ ਗੁਰਮੁਖਾਂ ਨੂੰ ਪਰਨਾ ਥੱਲੇ ਵਿਛਾ ਦਿੱਤਾ। ਕਹਿੰਦਾ ਜੀ ਇੱਥੇ ਬੈਠੋ, ਮੈਂ ਜਲ ਲਿਆਉਂਦਾ। ਜਦੋਂ ਖੂਹ ਦੀ ਹਰਟ ਦਾ ਪਾਣੀ ਭਰ ਲਿਆ, ਠੰਡਾ ਪਾਣੀ ਸੀ, ਮਨ ਵਿੱਚ ਆਇਆ ਵੀ ਪਸ਼ੂ ਚੋਣ ਦਾ ਸਮਾਂ ਵੀ ਨੇੜੇ ਹੀ ਹੈ, ਵੀ ਇਹ ਗੁਰਮੁਖ ਕਹਿੰਦੇ ਆ ਵੀ ਮੈਂ ਛਕਿਆ ਵੀ ਕੁਝ ਨਹੀਂ ਹੈ, ਵੀ ਜੇ ਮੈਂ ਕੱਚੀ ਲੱਸੀ ਦੁੱਧ ਦੀਆਂ ਦੋ ਚਾਰ ਧਾਰਾਂ ਵਿੱਚ ਪਾ ਕੇ ਮੈਂ ਕੱਚੀ ਲੱਸੀ ਛਕਾ ਦਿਆਂ, ਇਹਨਾਂ ਦੀ ਭੁੱਖ ਵੀ ਦੂਰ ਹੋ ਜਾਏਗੀ ਅਤੇ ਨਾਲੇ ਗਰਮੀ ਬਹੁਤ ਹੈ, ਠੰਡਕ ਵੀ ਪਏਗੀ। ਉਹਨਾਂ ਕੀਤਾ ਵੀ ਖੂਹ ਦੇ ਵਿੱਚੋਂ ਉਹ ਹਰਟ ਭਰ ਲਈ। ਭਰਨ ਤੋਂ ਬਾਅਦ ਪਸ਼ੂ ਜਿਹੜਾ ਸੀ ਉਹ ਪਸ਼ੂ ਦਾ ਦੁੱਧ ਜਿਹੜਾ ਸੀ ਉਹ ਚੋ ਕੇ ਥੋੜ੍ਹੀਆਂ ਧਾਰਾਂ ਵਿੱਚ ਪਾ ਦਿੱਤੀਆਂ ਅਤੇ ਕੱਚੀ ਲੱਸੀ ਬਣ ਗਈ। ਕਹਿੰਦੇ ਉਹ ਪਿਆਸੇ ਬੜੇ ਸਨ ਗੁਰਮੁਖ, ਅਤੇ ਪਾਣੀ ਪੀਂਦਿਆਂ ਪੀਂਦਿਆਂ ਕਹਿੰਦੇ ਨੇ ਵੀ ਏਡੀ ਕਾਹਲੀ ਨਾਲ ਛੱਕ ਰਹੇ ਸੀ ਵੀ ਮੁਸ਼ਹਿਰੇ ਤੋਂ ਵੀ ਪਾਣੀ ਡਿੱਗ ਰਿਹਾ ਸੀ, ਅਤੇ ਬੜੇ ਆਨੰਦ ਵਿੱਚ ਉਹ ਸਾਰੀ ਹਰਟ ਇੱਕਦਮ ਹੀ ਛੱਕ ਗਏ, ਸਾਰਾ ਪਾਣੀ ਛੱਕ ਗਏ, ਅਤੇ ਬੜੇ ਆਨੰਦ ਦੇ ਵਿੱਚ ਆਵਾਜ਼ ਦੇਖ ਕੇ ਕਹਿੰਦੇ ਗੁਰਮੁਖਾ ਵੀ ਤੈਨੂੰ ਕਿਵੇਂ ਪਤਾ ਸੀ ਮੈਂ ਭੁੱਖਾਂ। ਕਹਿੰਦੇ ਤੁਸੀਂ ਆਪ ਹੀ ਤਾਂ ਕਿਹਾ ਸੀ ਵੀ ਸਵੇਰ ਦਾ ਛਕਿਆ ਕੋਈ ਨਹੀਂ ਅਤੇ ਜਲ ਛਕਾ ਦੇ। ਕਹਿੰਦੇ ਮੈਂ ਮੰਗ 'ਤੇ ਜਲਦੀ ਕੀਤੀ ਸੀ ਵੀ ਜਲ ਛਕਾ ਦਿਓ। ਕਹਿੰਦੇ ਮੈਂ ਸੋਚਿਆ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਹੈ, ਬਸ ਜੋ ਮੇਰੇ ਕੋਲ ਸੀ ਮੈਂ ਦੋ ਚਾਰ ਧਾਰਾਂ ਦੁੱਧ ਦੀਆਂ ਵਿੱਚ ਪਾ ਕੇ ਅਤੇ ਮੈਂ ਕੱਚੀ ਲੱਸੀ ਬਣਾ ਦਿੱਤੀ, ਮੇਰੇ ਕੋਲ ਬਾਬਾ ਜੀ ਇਹੀ ਸੀ ਬਸ। ਅੱਗੋਂ ਹੱਸ ਕੇ ਕਹਿੰਦੇ ਵੀ ਇਹੀ ਕੁਝ ਸੀ। ਕਹਿੰਦੇ ਜੀ ਹਾਂ, ਜਿਹੜਾ ਕੁਝ ਮੇਰੇ ਕੋਲ ਸੀ ਮੈਂ ਤੁਹਾਨੂੰ ਦੇ ਦਿੱਤਾ। ਕਹਿੰਦੇ ਵਾਕਈ ਇਹੀ ਕੁਝ ਸੀ? ਕਹਿੰਦੇ ਵੇਖ ਲਓ ਮੇਰੇ ਕੋਲ ਹੋਰ ਨਾ ਕੋਈ ਪ੍ਰਸ਼ਾਦਾ ਨਾ ਕੋਈ ਹੋਰ ਭਾਂਡਾ, ਮੈਂ ਤਾਂ ਖੂਹ ਦੀ ਹਰਟ ਖੋਲ੍ਹ ਕੇ ਜੋ ਕੁਝ ਸੀ ਮੇਰੇ ਕੋਲ ਮੈਂ ਦੇ ਦਿੱਤਾ। ਕਹਿੰਦੇ ਸੱਚ ਦੱਸੀ ਵੀ ਜੋ ਕੁਝ ਸੀ ਸਾਰਾ ਹੀ ਦੇ ਦਿੱਤਾ? ਕਹਿੰਦੇ ਜੀ ਹਾਂ, ਜੋ ਮੇਰੇ ਕੋਲ ਸੀ ਮੈਂ ਤੁਹਾਨੂੰ ਦਿੱਤਾ। ਫਿਰ ਉਸ ਗੁਰਮੁਖ ਨੇ ਬਾਂਹ ਫੜ ਕੇ ਕੋਲ ਬਿਠਾ ਲਿਆ, ਕਹਿਣ ਲੱਗੇ ਜੋ ਤੇਰੇ ਕੋਲ ਸੀ ਤੂੰ ਮੈਨੂੰ ਦਿੱਤਾ, ਜੋ ਮੇਰੇ ਕੋਲ ਮੈਂ ਤੈਨੂੰ ਦਿੰਦਾ। ਕਹਿੰਦੇ ਬੈਠ ਚੌਂਕੜਾ ਮਾਰ ਕੇ, ਚੌਂਕੜਾ ਮਾਰ ਕੇ ਬੈਠੇ। ਕਹਿੰਦੇ ਵੀ ਤਿੰਨ ਕੁ ਵਾਰੀ ਪੰਜ ਕੁ ਵਾਰੀ ਵਾਹਿਗੁਰੂ ਅਖਵਾਇਆ, ਚੌਂਕੜਾ ਵੱਜ ਗਿਆ। ਉਹ ਗੁਰਮੁਖ ਤਾਂ ਆਪ ਪਤਾ ਨਹੀਂ ਕਿਸ ਪਾਸੇ ਚਲੇ ਗਏ, ਪਰ ਜਿਹੜਾ ਜਿਹੜਾ ਸੇਵਾ ਕਰਨ ਵਾਲਾ ਸੀ ਉਹ ਖੇਤ ਵਿੱਚ ਚੌਂਕੜਾ ਮਾਰ ਕੇ ਬੈਠਾ ਰਿਹਾ। ਸ਼ਾਮ ਦਾ ਸਮਾਂ ਵੀ ਲੰਘ ਗਿਆ, ਬੱਚਿਆਂ ਨੇ ਆਣ ਕੇ ਆਵਾਜ਼ ਵੇਖਿਆ ਵੀ ਬਾਪੂ ਜੀ ਨਹੀਂ ਘਰ ਆਏ, ਵੇਖਿਆ ਅਤੇ ਉਸ ਗੁਰਮੁਖ ਦਾ ਚੌਂਕੜਾ ਲੱਗਾ ਹੋਇਆ, ਵਾਹਿਗੁਰੂ ਵਾਹਿਗੁਰੂ ਮੁੱਖ ਵਿੱਚੋਂ ਨਿਕਲਦਾ ਪਿਆ। ਇੰਨੀ ਕੁ ਅੰਦਰ ਬੰਦਗੀ ਟਿਕ ਗਈ, ਇੰਨਾ ਕੁ ਆਨੰਦ ਬਣਿਆ। ਕਹਿੰਦੇ ਨੇ ਉਸ ਵੇਲੇ ਬੱਚਿਆਂ ਨੇ ਆਣ ਕੇ ਠਾਇਆ। ਉਸ ਦਿਨ ਤੋਂ ਲੈ ਕੇ ਕਹਿੰਦੇ ਉਸ ਗੁਰਮੁਖ ਦੇ ਮੁੱਖ ਵਿੱਚੋਂ ਵਾਹਿਗੁਰੂ ਕਦੀ ਵਿਸਰਿਆ ਹੀ, ਇੰਨਾ ਅਭਿਆਸ ਹੋ ਚੁੱਕਾ ਸੀ। ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਮੈਂ ਤਰਕੀ ਜਿਹਾ ਬੰਦਾ ਸੀ, ਤਰਕ ਜਿਹਾ ਕਰਦਾ ਨਾ ਵੀ ਇੱਦਾਂ ਕਿੱਦਾਂ ਹੋ ਸਕਦਾ। ਕਹਿੰਦੇ ਉਹਦੇ ਖੇਤਾਂ ਦੀਆਂ ਵਾਈਬ੍ਰੇਸ਼ਨ ਵੀ ਪਤਾ ਦੱਸਦੀਆਂ ਸੀ ਵੀ ਇੱਥੇ ਕੋਈ ਬੰਦਗੀ ਵਾਲਾ ਅਤੇ ਇੱਥੇ ਕੋਈ ਅਭਿਆਸੀ ਬੈਠਾ। ਉਹਦੇ ਖੇਤ ਦੀਆਂ ਤਰੰਗਾਂ ਵੀ ਦੱਸਦੀਆਂ ਸੀ ਵੀ ਇੱਥੇ ਕੋਈ ਜਪਣ ਵਾਲਾ ਹੈ। ਕਹਿੰਦੇ ਫਿਰ ਮੈਂ ਜਾ ਕੇ ਕਿਹਾ, ਇੱਕ ਦਿਨ ਮਿਲਣ ਦਾ ਮਨ ਕੀਤਾ। ਕਹਿੰਦੇ ਮੈਂ ਮਿਲਣ ਵਾਸਤੇ ਉਸ ਗੁਰਮੁਖ ਦੇ ਕੋਲ ਗਿਆ ਅਤੇ ਜਾ ਕੇ ਇੱਕੋ ਗੱਲ ਆਖੀ ਸੀ। ਕਹਿੰਦੇ ਗੁਰਮੁਖਾ ਵੀ ਕੋਈ ਰੱਟੀ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਵੀ ਛੱਡ ਕਿਉਂ ਨਹੀਂ ਦਿੰਦਾ? ਕਹਿੰਦੇ ਜੋ ਛੱਡਦਿਆਂ ਤਾਂ ਇੱਦਾਂ ਲੱਗਦਾ ਵੀ ਮੌਤ ਹੈ, ਛੁੱਟਦਾ ਨਹੀਂ, ਹੁਣ ਨਹੀਂ ਛੱਡਿਆ ਜਾ ਸਕਦਾ, ਹੁਣ ਤਾਂ ਬਸ ਨਾਲ ਹੀ ਜਾਏਗਾ, ਹੁਣ ਤਾਂ ਬਸ ਇਹ ਸਰੀਰ ਦੇ ਨਾਲ ਹੀ, ਜਿੰਨਾ ਚਿਰ ਤੱਕ ਸਰੀਰ ਦੀ ਹੋਂਦ ਹੈ ਉਨਾ ਚਿਰ ਤੱਕ ਸਿਮਰਨ ਨਹੀਂ ਛੁੱਟ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ

ਕਿ ਸਤ ਸੰਗਤ ਦੇ ਵਿੱਚ ਇਹ ਸਭ ਤੋਂ ਵੱਡੀ ਤਾਕਤ ਹੈ, ਸਮਰੱਥਾ ਹੈ, ਕਿ ਜਿਸ ਦਿਨ ਅਸੀਂ ਸਤ ਸੰਗਤ ਵਾਲੇ ਪਾਸੇ ਆ ਗਏ ਉਸ ਦਿਨ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਨਾਨਕ ਸਾਧੂ ਚਾਹੇ ਕੁਰਬਾਨ। ਮਹਾਰਾਜ ਜੀ ਕਹਿਣ ਲੱਗੇ ਅਸੀਂ ਗੁਰਮੁਖਾਂ ਸਾਧੂਆਂ ਦੀ ਸੰਗਤ ਤੋਂ ਕੁਰਬਾਨ ਹਾਂ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ ਸਤ ਸੰਗਤ ਬਹੁਤ ਵੱਡੀ ਦਾਤ ਹੈ ਜੀਵਨ ਵਿੱਚ। ਜਦੋਂ ਸਤ ਸੰਗਤ ਵਿੱਚ ਆਣ ਕੇ ਸਮਰਪਿਤ ਹੋ ਕੇ ਬੈਠ ਗਏ ਸਤਿਗੁਰੂ ਜੀ ਬੇਅੰਤ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਆਪ ਸਮੂਹ ਸੰਗਤਾਂ ਦੇ ਸਨਮੁੱਖ ਰੱਖਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਆਪ ਜੀ ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਪਾਵਨ ਬਾਣੀ ਸਰਵ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਇਸ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ ਸਵੇਰਨਿਕ ਸੇਵਾ ਪ੍ਰਵਾਨ ਕਰਨੀ ਜੀ। ਆਓ ਅਗਲਾ ਪ੍ਰੋਗਰਾਮ ਆਪਾਂ ਸਤਿਕਾਰਯੋਗ ਮਨੇਜਰ ਸਾਹਿਬ ਪਾਸੋਂ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA, ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਆਲ ਕਰਨਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 3 ਤਰੀਕ ਤੋਂ ਲੈ ਕੇ ਗੁਰੂ ਘਰ ਦੇ ਵਿੱਚ 5 ਤਰੀਕ ਤੱਕ ਬੱਚਿਆਂ ਦੇ ਜੋ ਕੰਪੀਟੀਸ਼ਨ ਹੋ ਰਿਹਾ ਹੈ ਗੁਰਮਤਿ ਸੰਗੀਤ ਦਾ, ਉਸ ਦੇ ਵਿੱਚ 4 ਤਰੀਕ ਨੂੰ ਰਾਗ ਦਰਬਾਰ ਹੋਵੇਗਾ, ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ 4 ਜੁਲਾਈ ਨੂੰ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ, ਅਤੇ 6 ਜੁਲਾਈ ਦਿਨ ਸੋਮਵਾਰ ਨੂੰ ਅਤੇ 7 ਜੁਲਾਈ ਦਿਨ ਮੰਗਲਵਾਰ ਦੇ ਵੀ ਸ਼ਾਮ ਦੇ ਦੀਵਾਨ ਨੇ। ਉਹਨਾਂ ਦੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
3: ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਜੁਗੋ ਜੁਗੋ ਅਟਲ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਾਰੀ ਗੁਰੂ ਪਿਆਰੀ ਸਾਧ ਸੰਗਤ ਸਮਾਈ ਭਾਈ ਮੁੱਖ ਪਵਿੱਤਰ ਕਰੋ ਫਤਿਹ ਦੀ ਸਾਂਝ ਪਾਓ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਕੌਮਾਂ ਦੀ ਜਨਜਾਨ ਹੁੰਦਾ ਹੈ, ਉਹੀ ਕੌਮਾਂ ਸੰਸਾਰ 'ਤੇ ਮਾਣ ਨਾਲ ਜੂ ਸਕਦੀਆਂ ਹਨ ਜਿਨ੍ਹਾਂ ਕੋਲ ਜੂਣ ਜੋਗਾ ਇਤਿਹਾਸ ਹੋਵੇ। ਸਾਡਾ ਗੁਰ ਇਤਿਹਾਸ ਸਿੱਖ ਇਤਿਹਾਸ ਬੜਾ ਸ਼ਾਨਾ ਮੱਤਾ ਇਤਿਹਾਸ ਹੈ ਔਰ ਬਹੁਤ ਵੱਡੀਆਂ ਕੁਰਬਾਨੀਆਂ ਸਿੱਖ ਪੰਥ ਨੇ ਕੀਤੀਆਂ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਅਨੰਦ ਸਾਹਿਬ ਦੀ ਬਾਣੀ ਅੰਦਰ ਇੱਕ ਉਹਨਾਂ ਦੀ ਤੋਕ ਆਉਂਦੀ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸਿੱਖੀ ਦਾ ਮਾਰਗ ਬੜਾ ਵਿਖੜਾ ਹੈ, ਇਹਦੇ 'ਤੇ ਚੱਲਣ ਵਾਲਿਆਂ ਨੂੰ ਬਹੁਤ ਵੱਡੇ ਤਸੀਹੇ ਸਹਿਣੇ ਪਏ, ਪਰ ਫਿਰ ਵੀ ਗੁਰੂ ਕੇ ਲਾਲ ਚੜ੍ਹਦੀ ਕਲਾ ਵਿੱਚ ਸਿੱਖੀ ਕਿਰਦਾਰ ਨੂੰ ਬੁਲੰਦੀਆਂ 'ਤੇ ਯੋਧਿਆਂ ਨੇ ਬਹਾਦਰਾਂ ਨੇ ਜਰਦੇਲਾਂ ਨੇ ਖੜਿਆ। ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ, ਜਿਸ ਨੇ ਕਈਆਂ ਸਦੀਆਂ ਦੀ ਸਲਤਨਤ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ

ਦੀ ਧਰਤੀ 'ਤੇ ਸਿੱਖ ਰਾਜ ਕਾਇਮ ਕੀਤਾ ਔਰ ਕਲਗੀਧਰ ਦੇ ਨੰਨੇ ਮਨੇ ਲਾਲ ਛੋਟੇ ਸਾਹਿਬਜ਼ਾਦਿਆਂ 'ਤੇ ਜੋ ਜ਼ੁਲਮ ਹੋਏ ਸਨ ਵਜ਼ੀਰ ਖਾਨ ਵਰਗਿਆਂ ਨੇ ਕੀਤੇ ਸਨ ਉਹਨਾਂ ਕੋਲ ਗਿਣ ਗਿਣ ਕੇ ਬਦਲੇ ਲਏ, ਉਹਨਾਂ ਨੂੰ ਸੋਧਾ ਲਾਇਆ ਔਰ ਵੱਡੀ ਦੇਣ ਉਹਨਾਂ ਨੇ ਦਿੱਤੀ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ। ਬਾਬਾ ਜੀ ਦਾ ਰਾਜ ਭਾਗ ਕਾਇਮ ਹੋਣ ਤੋਂ ਪਹਿਲਾਂ ਅਸੀਂ ਜ਼ਿਮੀਂਦਾਰ ਕੇਵਲ ਮਜ਼ਾਰੇ ਸਾਂ, ਜ਼ਮੀਨ ਦੇ ਮਾਲਕ ਵੱਡੇ ਵੱਡੇ ਲੈਣ ਲਾਡ ਜਗੀਰਦਾਰ ਸਨ। ਇਹ ਬਾਬਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਲੈ ਕੇ ਦਿੱਤੇ ਹੈ। ਔਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਮੋਹਰ ਸਿੱਕਾ ਜਾਰੀ ਬਾਬਾ ਬੰਦਾ ਸਿੰਘ ਨੇ ਕੀਤਾ ਹੈ। ਦੁਸ਼ਮਣ ਨੇ, ਦਲੇਰੇ ਜੰਗ ਲਾਹੌਰ ਦੇ ਸੂਬੇਦਾਰ ਨੇ ਬਾਦਸ਼ਾਹ ਫਰਖੀਅਰ ਦਿੱਲੀ ਦੇ ਕਹਿਣ 'ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਰਦਾਸ ਨੰਗਲ ਤੋਂ 8 ਮਹੀਨੇ ਬਾਬਾ ਜੀ ਨੂੰ ਭੁੱਖਿਆਂ ਰੱਖ ਕੇ ਅਤੇ ਝੂਠੀਆਂ ਕਰਾਨ ਦੀਆਂ ਕਸਮਾਂ ਖਾ ਕੇ ਬਾਬਾ ਜੀ ਕੋਲੋਂ ਇਹ ਕਿਲ੍ਹਾ ਖਾਲੀ ਕਰਵਾ ਲਿਆ ਹੈ। ਸਿੰਘਾਂ ਦਾ ਇਹ ਦਲ, ਜੋ 200 ਸਿੰਘ ਬਚੇ ਹਨ, ਉਹਨਾਂ ਨੂੰ ਦੋ ਦੋ ਕਰਕੇ ਊਠਾਂ 'ਤੇ ਲੱਦਿਆ ਗਿਆ। ਬਾਬਾ ਬੰਦਾ ਸਿੰਘ ਉਹਨਾਂ ਨੂੰ ਹਾਥੀ 'ਤੇ ਬਿਠਾਇਆ ਗਿਆ, ਪਿੰਜਰੇ ਵਿੱਚ ਬੰਦ ਕਰਕੇ ਉਹਦੇ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ, ਗਲ ਵਿੱਚ ਤੌਕ, ਲੱਕ ਦੇ ਦੁਆਲੇ ਮੋਟਾ ਸੰਗਲ ਵਲ ਕੇ ਅਤੇ ਸੰਗਲ ਦੇ ਨਾਲ ਦੋ ਸਿਪਾਹੀ ਜੋੜ ਦਿੱਤੇ ਹੈ। ਕਹਿੰਦੇ ਆ ਜੀ, ਬੰਦਾ ਸਿੰਘ ਬੜਾ ਜਾਦੂਗਰ ਹੈ, ਕਿਤੇ ਨਾ ਹੋਵੇ ਇਹ ਪਿੰਜਰੇ ਸਣੇ ਤਾਂ ਦਾ ਤਾਂ ਨਾ ਉੱਡ ਜਾਵੇ, ਜੇ ਐਸਾ ਕਰਨ ਦਾ ਯਤਨ ਕਰੇ ਜਿਹੜੇ ਸਿਪਾਹੀ ਇਹਦੇ ਲੱਕ ਨਾਲ ਬੱਧੇ ਹੈ ਉਹ ਫਟਾਫਟ ਇਹਦੀ ਛਾਤੀ ਵਿੱਚ ਛੁਰੇ ਖੋਭ ਦੇਣ। ਵਾਹ ਉਹ ਕਲਗੀਧਰ ਦੇ ਦੂਲੇ ਮਰਦਾ, ਇਹੋ ਜਿਹੀ ਦਹਿਸ਼ਤ ਕਦੇ ਕਦੇ ਹੀ ਤੇਰੇ ਵਰਗੇ ਸੂਰਮੇ ਦੁਸ਼ਮਣ ਦਿਲਾਂ 'ਤੇ ਜਵਾਇਆ ਕਰਦੇ ਹਨ। ਚੱਲਦਾ ਚੱਲਦਾ ਇਹ ਸਿੰਘਾਂ ਦਾ ਜਲੂਸ ਲਾਹੌਰ ਪਹੁੰਚਾ। ਲਾਹੌਰ ਤੋਂ ਅੱਗੇ ਫਾਦਸ਼ਾਹ ਫਰਖੀਅਰ ਦੇ ਕਹਿਣ 'ਤੇ ਇਹ ਦਲ ਦਿੱਲੀ ਵੱਲ ਨੂੰ ਤੋਰਿਆ ਗਿਆ। ਦਲੇਰੇ ਜੰਗ ਦਾ ਪੁੱਤਰ ਜ਼ਕਰੀਆ ਖਾਨ, ਉਹਦੀ ਡਿਊਟੀ ਲੱਗੀ ਹੈ, ਉਹ 200 ਸਿੰਘਾਂ ਨੂੰ ਲੈ ਕੇ ਤੁਰਿਆ ਹੈ। ਲਾਹੌਰੋਂ ਜਦੋਂ ਅੰਮ੍ਰਿਤਸਰ ਦੇ ਲਾਗੇ ਪਹੁੰਚਾ, ਬੜਾ ਸ਼ਾਤਰ ਦਿਮਾਗ ਸੀ, ਕਹਿਣ ਲੱਗਾ ਜਦੋਂ ਮੈਂ 200 ਸਿੰਘ ਲੈ ਕੇ ਹਾਜ਼ਰ ਹੋਵਾਂਗਾ ਉਂਗਲਾਂ ਉੱਠਣਗੀਆਂ। ਆਸਨ 200 ਸਿੰਘ ਜਿਨ੍ਹਾਂ ਨੇ ਤੁਹਾਨੂੰ 8 ਮਹੀਨੇ ਵਕਤ ਪਾ ਛੱਡਿਆ ਹੈ। ਇਹ ਸਿੰਘਾਂ ਦੀ ਗਿਣਤੀ ਬੜੀ ਥੋੜ੍ਹੀ ਹੈ, ਗਿਣਤੀ ਵਧਾ ਲੈਣੀ ਚਾਹੀਦੀ ਹੈ। ਗਿਣਤੀ ਕਿਵੇਂ ਵਧੇ, ਜਿਹਦੇ ਕੋਲ ਰਾਜ ਭਾਗ ਹੈ ਕੀ ਨਹੀਂ ਕਰ ਸਕਦਾ। ਆਪਣੇ ਫੌਜੀਆਂ ਨੂੰ, ਸਿਪਾਹੀਆਂ ਨੂੰ ਹੁਕਮ ਦਿੱਤਾ, ਚੜੋ ਅੰਮ੍ਰਿਤਸਰ ਦੇ ਆਸੇ ਪਾਸੇ ਦੇ ਪਿੰਡਾਂ ਵਿੱਚ, ਜਿਹੜਾ ਵੀ ਸਿੱਖ ਮਿਲੇ ਜੇ ਉਹ ਲੜਨ ਦਾ ਯਤਨ ਕਰੇ ਉਹਨੂੰ ਉੱਥੇ ਖਤਮ ਕਰ ਦਿੱਤਾ ਜਾਵੇ, ਜਿਹੜਾ ਹੱਥ ਨਾ ਚੁੱਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਵੇ। ਚੜੀਆਂ ਹਨ ਸ਼ਿਕਾਰੀ ਫੌਜਾਂ, ਉਹਨਾਂ ਨੇ ਲੱਭ ਲੱਭ ਕੇ ਕਿਰਤੀ ਸਿੱਖ ਜੋ ਖੇਤਾਂ ਵਿੱਚ ਕੰਮ ਕਰਦੇ ਸਨ ਬਿਨਾਂ ਕਿਸੇ ਕਾਰਨ 'ਤੇ ਉਹਨਾਂ 'ਤੇ ਹੱਲੇ ਹੋਏ। ਔਰ ਇਸ ਜੰਗ ਦੇ ਦੌਰਾਨ ਗੁਰੂ ਕੇ ਲਾਲਾਂ ਨੇ, ਜਿਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ ਹੈ, ਸੈਂਕੜੇ ਮਾਵਾਂ ਦੇ ਲਾਲ, ਭੈਣਾਂ ਦੇ ਵੀਰੇ, ਸਤਵੰਤੀਆਂ ਦੇ ਸੁਹਾਗ ਸ਼ਹੀਦ ਹੋ ਗਏ। ਘਰ ਘਰ ਹਾਲ ਦੁਹਾਈ ਮੱਚ ਗਈ, ਕੋਈ ਦਾਦ ਫਰਿਆਦ ਸੁਣਨ ਵਾਲਾ ਨਹੀਂ। ਦਾਦ ਫਰਿਆਦ ਸਰਕਾਰਾਂ ਕੋਲ ਕੀਤੀ ਜਾਂਦੀ ਹੈ, ਅਤੇ ਸਰਕਾਰਾਂ ਹੀ ਜਦੋਂ ਬਿਨਾਂ ਕਿਸੇ ਕਾਰਨ ਦੇ ਲੋਕਾਂ ਨੂੰ ਮਾਰਨ 'ਤੇ ਤੁਲ ਜਾਣ, ਉਦੋਂ ਫਿਰ ਰਾਖਾ ਰੱਬ ਹੀ ਹੋਇਆ ਕਰਦਾ ਹੈ। ਸੈਂਕੜੇ ਘਰ ਉਜਾੜੇ ਗਏ ਔਰ 550 ਦੇ ਕਰੀਬ ਜਿੰਦਾ ਸਿੰਘ ਗ੍ਰਿਫਤਾਰ ਕੀਤੇ ਗਏ। ਟੋਟਲ ਗਿਣਤੀ ਇਤਿਹਾਸਕਾਰਾਂ ਨੇ 740 ਸਿੰਘਾਂ ਦੀ ਲਿਖੀ ਹੈ। ਚੱਲਦਾ ਚੱਲਦਾ ਇਹ ਕਾਫਲਾ ਜਦੋਂ ਦਿੱਲੀ ਦੀ ਧਰਤੀ ਅੰਦਰ ਲਾਹੌਰੀ ਦਰਵਾਜ਼ਿਓਂ 27 ਫਰਵਰੀ 1716 ਨੂੰ ਦਾਖਲ ਹੁੰਦਾ, ਪ੍ਰਵੇਸ਼ ਕਰਦਾ ਹੈ, ਖਾਲਸਾ ਜੀ ਆਪਣੇ ਤਾਂ ਆਪਣਿਆਂ ਦੀ ਸਿਫਤ ਕਰਦੇ ਕਰਦੇ ਹੈ। ਸਵਾਦ ਇਸ ਗੱਲ ਵਿੱਚ ਹੈ, ਜੇ ਬਗਾਨੀ ਕੌਮ ਦਾ ਬੰਦਾ ਸਿਫਤ ਕਰੇ ਉਹਦਾ ਵਜ਼ਨ ਜ਼ਿਆਦਾ ਬਣ ਜਾਇਆ ਕਰਦਾ ਹੈ। ਮੁਸਲਮਾਨ ਲਿਖਾਰੀ ਹੈ ਮਿਰਜ਼ਾ ਮੁਹੰਮਦ ਹਰੀਸੀ, ਉਹ ਇਬਰਤਨਾਵਾਂ ਵਿੱਚ ਲਿਖਦਾ ਹੈ ਇਸ ਜਲੂਸ ਨੂੰ ਲੂਣ ਮੰਡੀ ਤੋਂ ਲੈ ਕੇ ਸ਼ਾਹੀ ਕਿਲ੍ਹੇ ਤੱਕ, ਕਹਿੰਦਾ ਮੈਂ ਆਪ ਆਪਣੀਆਂ ਅੱਖਾਂ ਨਾਲ ਤੱਕਿਆ। ਇੱਕ ਵੱਖਰੀ ਗੱਲ ਕਹਿੰਦਾ ਹੈ, ਕਹਿੰਦਾ ਕੀ ਦਿੱਲੀ ਦਾ ਬੱਚਾ, ਕੀ ਬੁੱਢਾ, ਕੀ ਤੀਵੀਂ, ਕੀ ਮਰਦ, ਇੱਕ ਵੀ ਐਸਾ ਬਸ਼ਰ ਨਹੀਂ ਸੀ ਜੋ ਬਾਬਾ ਬੰਦਾ ਸਿੰਘ ਨੂੰ ਵੇਖਣ ਵਾਸਤੇ ਨਾ ਆਇਆ ਹੋਵੇ। ਸਾਰੇ ਦਿੱਲੀ ਵਾਸੀ ਆਪਣੇ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਉਮੜ ਕੇ ਆ ਗਏ ਕਾਹਦੇ ਵਾਸਤੇ। ਕਹਿੰਦੇ ਜੀ ਇਹ ਬੰਦਾ ਸਿੰਘ ਕੌਣ ਯੋਧਾ ਹੈ ਜਿਹਨੇ ਸ਼ਿਵਾਲਕ ਦੀਆਂ ਪਹਾੜੀਆਂ ਤੋਂ ਲੈ ਕੇ ਇੱਧਰ ਅੰਮ੍ਰਿਤਸਰ ਤੋਂ ਪਰਾਂ ਲਾਹੌਰ ਤੱਕ ਸ਼ਾਹੀ ਕਿਲ੍ਹੇ ਨੂੰ, ਸ਼ਾਹੀ ਫੌਜਾਂ ਨੂੰ ਇੱਕ ਮਿੰਟ ਵੀ, ਫੌਜਦਾਰਾਂ ਨੂੰ, ਸੂਬੇਦਾਰਾਂ ਨੂੰ ਚੈਨ ਨਾਲ ਸੌਣ ਨਹੀਂ ਦਿੱਤਾ? ਇਹ ਕੋਈ ਬੰਦਾ ਨਹੀਂ ਹੋਵੇਗਾ, ਕੋਈ ਜਾਦੂਗਰ ਹੋਵੇਗਾ? ਸਾਰੇ ਦਿੱਲੀ ਵਾਸੀਆਂ ਨੇ ਬਾਬਾ ਬੰਦਾ ਸਿੰਘ ਅਤੇ ਸਾਥੀ ਸਿੰਘਾਂ ਦੇ ਜਿਵੇਂ ਦਰਸ਼ਨ ਕੀਤੇ ਹਨ, ਉਸ ਨਜ਼ਾਰੇ ਨੂੰ ਜਰਾ ਆਪਣੀ ਅੱਖਾਂ ਨਾਲ ਤੱਕੋ।

0: ਦਿੱਲੀ ਦੇ ਮੇਨ ਬਾਜ਼ਾਰਾਂ ਵਿੱਚ ਘੰਭਾ ਕੇ ਇਸ ਦਲ ਦੇ ਚਾਰ ਹਿੱਸੇ ਕਰ ਦਿੱਤੇ ਗਏ। ਗੁਰਦਾਸ ਨਗਰ ਤੋਂ ਲੈ ਕੇ ਅੰਮ੍ਰਿਤਸਰ ਦੇ ਆਸੇ ਪਾਸੇ ਦੇ ਪਿੰਡਾਂ ਵਿੱਚ ਜਿਹੜੇ ਸਿੰਘ ਸ਼ਹੀਦ ਕੀਤੇ ਗਏ ਸਨ ਉਹਨਾਂ ਦੇ ਸਿਰ ਕੱਟ ਕੇ ਗੱਡਿਆਂ 'ਤੇ ਲੱਦੇ ਗਏ ਅਤੇ ਉਹਨਾਂ ਗੱਡਿਆਂ ਦੀ ਗਿਣਤੀ ਸੀ 700। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੇ ਹਜ਼ਾਰਾਂ ਸਿੰਘ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਹੋਣਗੀਆਂ। ਉਹਨਾਂ ਸਿੰਘਾਂ ਦੇ ਸਿਰਾਂ ਨੂੰ ਦਿੱਲੀ ਦੀਆਂ ਮੁੱਖ ਗੇਟਾਂ 'ਤੇ ਖਿਲਾਰ ਦਿੱਤਾ ਗਿਆ, ਭਾਵ ਕਿ ਬੇਅਦਬੀ ਕੀਤੀ ਗਈ। ਜਿਹੜਾ ਮੁਗਲ ਸ਼ਾਹੀ ਦੇ ਖਿਲਾਫ ਗੱਲ ਕਰੇਗਾ ਉਹਦਾ ਹਸ਼ਰ ਐਸਾ ਹੋਵੇਗਾ। ਬਾਬਾ ਬੰਦਾ ਸਿੰਘ ਦਾ 4.25 ਸਾਲ ਦਾ ਬੱਚਾ ਅਤੇ ਉਹਦੀ ਪਤਨੀ ਉਹਨੂੰ ਜਨਾਨਖਾਨੇ ਵਿੱਚ ਭੇਜ ਦਿੱਤਾ ਗਿਆ। ਬਾਬਾ ਬੰਦਾ ਸਿੰਘ ਦੇ ਨਾਲ 94 ਜਰਨੈਲ ਬਖਸ਼ੀ ਗੁਲਾਬ ਸਿੰਘ, ਬਾਬਾ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਆਲੀ ਸਿੰਘ ਸਲੋਧੀ ਵਾਲੇ, ਇਹ ਤਾਦਕ ਜਰਨੈਲਾਂ ਨੂੰ ਕਿਲ੍ਹੇ ਵਿੱਚ ਡੱਕ ਦਿੱਤਾ ਗਿਆ। ਬਾਕੀ ਬਚੇ 700 ਸਿੰਘ। ਸੁਪਰਡੈਂਟ ਪੁਲਿਸ ਕੋਤਵਾਲ ਸਰਬਰਾ ਖਾਂ ਨੂੰ ਹੁਕਮ ਹੋਇਆ 5 ਮਾਰਚ ਦਾ ਦਿਨ ਮਿਥਿਆ ਗਿਆ, ਰੋਜ਼ ਦਾ 100-100 ਸਿੰਘ ਕੱਢਣਾ, ਜਲਾ ਤਲਵਾਰ ਲੈ ਕੇ ਖੜ੍ਹ ਜਾਣ। ਹਰ ਸਿੰਘ ਦੇ ਸੀਸ 'ਤੇ ਤਲਵਾਰ ਚਲਾਉਣ ਤੋਂ ਪਹਿਲਾਂ ਇੱਕਰਾਂ ਨੂੰ ਪੁੱਛ ਲਿਆ ਜਾਵੇ, ਉਹ ਸਿੰਘਾ ਤੈਨੂੰ ਦੀਨ ਪਰਵਾਨ ਹੈ ਜਾਂ ਮੌਤ? ਜਿਹੜਾ ਆਪਣਾ ਧਰਮ ਛੱਡ ਕੇ ਇਸਲਾਮ ਧਾਰਨ ਕਰ ਲਵੇ ਉਹਦੀ ਜਾਨ ਬਖਸ਼ ਦਿੱਤੀ ਜਾਵੇ, ਬਾਕੀ ਦਿਆਂ ਨੂੰ ਤਲਵਾਰ ਦੀ ਧਾਰ ਲੰਘਾ ਦਿੱਤਾ ਜਾਵੇ। 5 ਮਾਰਚ ਦਾ ਇਹ ਸਾਕਾ ਹੋਇਆ। ਸ਼ਾਮਾਂ ਨੂੰ ਬਾਦਸ਼ਾਹ ਹਰਖੀਅਰ ਸਰਬਰਾਖ ਨੂੰ ਰਿਪੋਰਟ ਮੰਗਦਾ ਹੈ, ਸਰਬਰਾਖਾਂ ਕਿੰਨੇ ਸਿੰਘ ਹਨ ਜਿਨ੍ਹਾਂ ਨੇ ਆਪਣਾ ਧਰਮ ਛੱਡਿਆ ਹੈ? ਨਮੋਸ਼ੀ ਨਾਲ ਸਿਰ ਹਿਲਾ ਕੇ ਅੱਗੋਂ ਜਵਾਬ ਮਿਲਦਾ, ਬਾਦਸ਼ਾਹ ਇੱਕ ਵੀ ਐਸਾ ਸਿੰਘ ਨਹੀਂ ਹੈ ਜਿਹਨੇ ਜਾਨ ਪਿਆਰੀ ਕਰਕੇ ਧਰਮ ਨੂੰ ਤਲਾਂਜਲੀ ਦਿੱਤੀ ਹੋਵੇ। ਦੂਜੇ ਦਿਨ ਵੀ ਇਹੋ ਰਿਪੋਰਟ ਮਿਲੀ। ਦਿਨ ਚੜਿਆ ਤੀਜਾ, ਅੱਜ ਬਾਦਸ਼ਾਹ ਦੀ ਕਚਹਿਰੀ ਵਿੱਚ ਇੱਕ ਮਾਂ ਖੜ੍ਹੀ ਹੈ। ਇਹ ਮਾਂ ਕੌਣ ਹੈ? ਇਹਦਾ ਨਗਰ ਅੰਮ੍ਰਿਤਸਰ ਦੇ ਕੋਲ ਮਜੀਠੇ ਦੇ ਕੋਲ ਹੈ। ਇਹਦੀ ਗੋਦੀ ਵਿੱਚ ਅਜੇ 2 ਸਾਲ ਦਾ ਇਹਦਾ ਬੱਚਾ ਸੀ। ਜਦੋਂ ਉਸ ਬੱਚੇ ਦਾ ਬਾਪ ਚੱਲ ਵਸਿਆ, ਮਾਂ ਵਿਧਵਾ ਹੋ ਗਈ। ਲੋਕਾਂ ਦਾ ਪੀਣਾ ਕਤਣਾ ਕਰਕੇ, ਮਿਹਨਤਾਂ ਮੁਸ਼ਕਤਾਂ ਕਰਕੇ ਮਾਂ ਨੇ ਆਪਣੇ ਪੁੱਤਰ ਨੂੰ 17-18 ਸਾਲ ਦਾ ਗੱਭਰੂ ਜਵਾਨ ਕੀਤਾ ਹੈ। ਪੁੱਤਰ ਜਵਾਨ ਹੋਇਆ, ਮਾਂ ਦੀਆਂ ਰੀਝਾਂ 'ਚ ਖੁਸ਼ਹਾਲ ਆਇਆ, ਕਹਿੰਦੀ ਮਰਾਂ ਜ਼ਿੰਦਗੀ ਵਿੱਚ ਬੜੇ ਵਕਤ ਵੇਖੇ ਹਨ, ਆਖਰੀ ਉਮਰੇ ਕੋਈ ਸੁੱਖ ਵੇਖ ਲਵਾਂ, ਪੁੱਤਰ ਦੀ ਸ਼ਾਦੀ ਕਰ ਲਵਾਂ, ਘਰ ਨੂੰ ਲੈ ਆਵਾਂ, ਜਿਹੜੀ ਪਿਛਲੀ ਉਮਰੇ ਆ ਕੇ ਮੈਨੂੰ ਕੋਈ ਸੁੱਖ ਦੇਵੇ, ਬੜਿਆਂ 'ਚ ਆਵਾਂ, ਮਲਹਾਰਾਂ ਰੀਝਾਂ ਨਾਲ ਪੁੱਤਰ ਦਾ ਕਾਜ ਰਚਾਇਆ, ਜੰਨ ਚੜ੍ਹੀ ਹੈ, ਡੋਲਾ ਅਜੇ ਘਰ ਵਾਪਸ ਨਹੀਂ ਪਹੁੰਚਾ। ਮਾਂ ਦਰਵਾਜ਼ੇ ਅੱਗੇ ਪਾਣੀ ਦਾ ਗੜਵਾ ਲੈ ਕੇ ਖੜ੍ਹੀ ਹੈ। ਇਹਨੇ ਚਿਰਾਂ ਨੂੰ ਆਈਆਂ ਹਨ ਜ਼ਕਰੀਆ ਖਾਂ ਦੀਆਂ ਫੌਜਾਂ, ਜਦੋਂ ਇਹਦੇ ਪੁੱਤਰ ਨੂੰ ਬੰਨ ਕੇ ਦਿੱਲੀ ਵੱਲ ਲੈ ਗਈਆਂ। ਮਾਂ ਨੂੰ ਪਤਾ ਲੱਗਾ ਇਹਦੇ ਹੱਥੋਂ ਪਾਣੀ ਦਾ ਗੜਵਾ ਡਿੱਗ ਪਿਆ, ਇਹਦੀਆਂ ਚੀਕਾਂ ਅਸਮਾਨ ਨੂੰ ਚੀਰ ਗਈਆਂ। ਆਪਣੀ ਸੱਜ ਵਿਆਹੀ ਨੂੰਹ ਨੂੰ ਨਾਲ ਲੈ ਕੇ ਬੜੀ ਮੁਸ਼ਕਿਲ ਨਾਲ ਇਹ ਦਿੱਲੀ ਪਹੁੰਚੀ ਹੈ ਅਤੇ ਬੜੀ ਮੁਸ਼ਕਿਲ ਨਾਲ ਬਾਦਸ਼ਾਹ ਫਰਖੀਅਰ ਦੀ ਕਚਹਿਰੀ ਵਿੱਚ ਇਹਨੂੰ ਜਾਣ ਦਾ ਸਬੱਬ ਪ੍ਰਾਪਤ ਹੋਇਆ। ਜਦੋਂ ਇਹ ਪਹੁੰਚੀ ਹੈ ਬਾਦਸ਼ਾਹ ਫਰਖੀ ਦੀ ਕਚਹਿਰੀ ਵਿੱਚ, ਇਹਨੇ ਰੋ ਕੇ ਤਰਲੇ ਲੈ ਕੇ ਆਖਿਆ, ਹਾਕਮਾਂ ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ, ਆ ਮੇਰੇ ਨੈਣਾਂ ਦੀ ਜੋਤੀ, ਮੇਰੇ ਬੁਢਾਪੇ ਦੀ ਡੰਗੋਰੀ, ਇਹੋ ਇੱਕ ਬੱਚਾ ਹੀ ਮੇਰੇ ਕੋਲ ਹੈ। ਮੈਂ ਅੱਗੇ ਬੜੇ ਵਕਤ ਵੇਖੇ ਹਨ, ਇਹਦੇ ਛੋਟੇ ਹੁੰਦੇ ਦਾ ਬਾਪ ਚੱਲ ਵਸਿਆ ਸੀ, ਜੇ ਮੇਰੇ 'ਤੇ ਤਰਸ ਨਹੀਂ ਕਰਦਾ, ਇਹਦੀ ਲੜ ਲੱਗਣ ਵਾਲੀ ਮੁਟਿਆਰ ਵੱਲ ਵੇਖ, ਇਹਦੇ 'ਤੇ ਤਰਸ ਕਰਕੇ ਹੀ ਮੇਰੇ ਪੁੱਤਰ ਦੀ ਜਾਨ ਬਖਸ਼ ਦੇ। ਮਾਂ ਨੂੰ ਪੁੱਤਰ ਇੰਨਾ ਪਿਆਰਾ ਹੁੰਦਾ ਹੈ, ਝੂਠ ਵੀ ਬੋਲਦੀ ਹੈ। ਕਹਿੰਦੀ ਬਾਦਸ਼ਾਹ ਮੈਂ ਤੈਨੂੰ ਗਰੰਟੀ ਨਾਲ ਲਿਖ ਕੇ ਦੇ ਸਕਦੀ ਹਾਂ, ਮੇਰਾ ਬੱਚਾ ਸਿੱਖ ਨਹੀਂ ਹੈ, ਅਸੀਂ ਹਿੰਦੂ ਹਾਂ, ਗਲਤੀ ਨਾਲ ਭੁਲੇਖੇ ਨਾਲ ਤੇਰੇ ਕਰਮਚਾਰੀ ਮੇਰੇ ਪੁੱਤਰ ਨੂੰ ਮੰਨ ਲਿਆਏ ਹਨ, ਕਿਰਪਾ ਕਰ ਮੇਰੇ ਪੁੱਤਰ ਦੀ ਜਾਨ ਬਖਸ਼ ਦੇ। ਮਮਤਾ ਦੀ ਮਾਰੀ ਹੋਈ ਇੱਕ ਮਾਂ ਜਿਵੇਂ ਬਾਦਸ਼ਾਹ ਫਰਖੀਅਰ ਦੀ ਕਚਹਿਰੀ ਵਿੱਚ ਰੋ ਕੇ ਤਰਲੇ ਲੈ ਕੇ ਲਿੜਕੀਆਂ ਲੈ ਕੇ ਜੋ ਕੁਝ ਕਹਿ ਰਹੀ ਹੈ, ਸ਼ਾਨਦਾਰ ਸਿਰਲੇਖ ਹੈ, ਬੇਦਰਦੋ ਰਹਿਮ ਕਰੋ ਇੱਕੋ ਪੁੱਤ ਲਾਡਲਾ ਮੇਰਾ।
1: ਮਮਤਾ ਦੀ ਮਾਰੀ ਮਾਂ ਉੱਚੀ ਰੋ ਰੋ ਦਵੇ ਦੁਹਾਈਆਂ ਅਜੇ ਹੀਰੇ

ਪੁਕਾਰਾਂ ਚ ਇੰਨਾ ਦਰਦ ਸੀ ਜਿਹਨੂੰ ਸੁਣ ਕੇ ਪੱਥਰ ਦਿਲ ਵੀ ਪਿਘਲ ਗਏ, ਬਾਦਸ਼ਾਹ ਦਾ ਦਿਲ ਵੀ ਪਸੀਜ ਗਿਆ। ਇਹ ਗੱਲੋਂ ਅੰਦਰੋਂ ਖੁਸ਼ ਹੈ, ਕਹਿੰਦਾ ਵੀ ਘੱਟੋ ਘੱਟ ਇੱਕ ਸਿੰਘ ਤਾਂ ਹੋਵੇ ਜਿਹੜਾ ਧਰਮ ਛੱਡ ਕੇ ਇਸਲਾਮ ਵਿੱਚ ਆ ਜਾਵੇ, ਮੈਂ ਇਹਦੇ ਵਿੱਚ ਵੀ ਵੱਡੀ ਭਾਲ ਸਮਝਾਂਗਾ। ਉਹਨੇ ਕਾਗਜ਼ ਕਲਮ ਦਵਾਤ ਮੰਗਾਈ, ਉਹਦੇ 'ਤੇ ਕੁਝ ਲਿਖ ਕੇ ਮਾਂ ਦੀ ਹਥੇਲੀ 'ਤੇ ਰੱਖ ਕੇ ਆਖਿਆ, ਬੀਬੀ ਆਹ ਮੈਂ ਲਿਖ ਦਿੱਤਾ, ਤੇਰੇ ਪੁੱਤਰ ਦੀ ਜਾਨ ਬਖਸ਼ੀ ਗਈ, ਪਰ ਮੇਰੀ ਇੱਕ ਸ਼ਰਤ ਹੈ, ਮੈਨੂੰ ਤੇਰੀ ਗਰੰਟੀ ਦੀ ਕੋਈ ਲੋੜ ਨਹੀਂ ਕਿ ਤੇਰਾ ਬੱਚਾ ਸਿੱਖ ਨਹੀਂ। ਹਾਂ, ਜੇ ਤੇਰਾ ਪੁੱਤਰ ਆਪ ਆਪਣੀ ਜ਼ਬਾਨੋਂ ਕਹਿ ਦੇਵੇਗਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ, ਜਾਨ ਤਾਂ ਬਖਸ਼ੀ ਜਾਵੇਗੀ। ਇਹਦੇ ਪਿੱਛੇ ਇੱਕ ਰਾਜ ਹੈ, ਬਾਦਸ਼ਾਹ ਨੂੰ ਪਤਾ ਹੈ ਜੇ ਤਾਂ ਇਹਦਾ ਅਸਲ ਪੁੱਤਰ ਹੋਇਆ ਗੁਰੂ ਗੋਬਿੰਦ ਸਿੰਘ ਦਾ, ਉਹਨੇ ਜਾਨ ਬਚਾਉਣ ਦੀ ਖਾਤਰ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ। ਜੇ ਹੋਇਆ ਡੁਪਲੀਕੇਟ ਉਹਦੀ ਗੱਲ ਵੱਖਰੀ ਹੈ। ਆਖਿਆ ਜਾ ਬੀਬੀ ਭੱਜ ਕੇ ਜਾ, ਚਲੀ ਜਾ, ਕਿਤੇ ਤੇਰੇ ਜਾਣ ਤੋਂ ਪਹਿਲਾਂ ਭਾਣਾ ਨਾ ਵਾਪਰ ਜਾਵੇ। ਮਾਂ ਬੜੀ ਚਾਹੀਂ ਚਾਹੀਂ ਕਤਲਗਾਹ ਵਿੱਚ ਪਹੁੰਚੀ ਹੈ। ਇਹ ਜਵਾਨ ਤਲਵਾਰ ਦੇ ਅੱਗੇ ਸਿਰ ਦੇਣ ਲੱਗਾ, ਜਲਾਦ ਨੇ ਤਾਂ ਤਲਵਾਰ ਉਛਾਲੀ ਹੈ, ਮਾਂ ਦੇ ਕਾਲਜੇ ਰੁੱਖ ਭਰਿਆ ਗਿਆ। ਭੱਜ ਕੇ ਉਹ ਪਰਵਾਨਾ ਬਾਦਸ਼ਾਹ ਦੀ ਲਿਖ ਦਿੱਤਾ ਹੈ ਕੋਤਵਾਲ ਨੂੰ। ਉਹ ਕੋਤਵਾਲ ਦੀ ਤਲਵਾਰ, ਜਲਾਦ ਦੀ ਤਲਵਾਰ ਉੱਥੇ ਥੰਮ ਗਈ। ਉਹ ਪਰਵਾਨਾ ਜਦੋਂ ਪੜ੍ਹਿਆ, ਕਹਿਣ ਲੱਗਾ ਉਹ ਨੌਜਵਾਨ, ਤੇਰੇ ਵਰਗਾ ਵੱਡਿਆਂ ਭਾਗਾਂ ਵਾਲਾ ਬੰਦਾ ਮੈਂ ਤਾਂ ਜ਼ਿੰਦਗੀ ਵਿੱਚ ਨਹੀਂ ਵੇਖਿਆ। ਇੱਕ ਅੱਖ ਦੇ ਪੁਲਕਾਰੇ ਦੀ ਖੇਡ ਸੀ, ਤੇਰਾ ਸਿਰ ਲੈ ਕੇ ਉਹ ਜਾਣਾ ਸੀ, ਪਰ ਅੱਲਾ ਤਾਲਾ ਨੇ ਆਪ ਆ ਕੇ ਤੈਨੂੰ ਮੌਤ ਦੇ ਮੂੰਹ 'ਚ ਪੈਂਦੇ ਪੈਂਦੇ ਨੂੰ ਕੱਢ ਲਿਆ। ਗੱਭਰੂ ਨੇ ਆਖਿਆ ਜਲਾਦ, ਜਿਹੜੀ ਤਲਵਾਰ ਮੇਰੇ ਸੈਂਕੜੇ ਭਰਾਵਾਂ 'ਤੇ ਚੱਲਦੀ ਸੰਗੀ ਨਹੀਂ, ਉਹ ਮੇਰੇ ਕੋਲ ਆ ਕੇ ਕਿਉਂ ਸ਼ਰਮਾ ਗਈ ਹੈ? ਮੇਰੇ 'ਤੇ ਚੇਤੀ ਮਿਹਰਬਾਨੀ ਕਿਉਂ ਕੀਤੀ ਜਾ ਰਹੀ ਹੈ? ਕੋਤਵਾਲ ਨੇ ਆਖਿਆ, ਕਾਕਾ ਇਹ ਹੁਕਮ ਕੇਵਲ ਸਿੱਖਾਂ ਵਾਸਤੇ ਹੈ, ਪਰ ਕਿਉਂਕਿ ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ ਹੈ, ਇਸ ਕਰਕੇ ਤੇਰੀ ਜਾਨ ਬਖਸ਼ੀ ਜਾਂਦੀ ਹੈ। ਗੱਭਰੂ ਦੇ ਮੱਥੇ 'ਤੇ ਵੱਟ ਪੈ ਗਏ। ਕਹਿਣ ਲੱਗਾ, ਨਹੀਂ ਜਲਾਦ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਨੋ ਮਨੋ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਮੈਨੂੰ ਮੇਰੇ ਵੀਰਾਂ ਦੇ ਨਾਲ ਜਲਦੀ ਸ਼ਹੀਦ ਕੀਤਾ ਜਾਵੇ। ਮਾਂ ਨੇ ਜਦੋਂ ਸੁਣਿਆ, ਪੈਰਾਂ ਦੇ ਥੱਲੋਂ ਜ਼ਮੀਨ ਖਿਸਦੀ ਨਜ਼ਰ ਆਈ, ਕੋਲ ਆਈ, ਸੇਜੇ ਨਾਲ ਕੰਨ ਵਿੱਚ ਆ ਕੇ ਆਖਿਆ, ਮੇਰਾ ਲਾਲ ਹੈਗਾ ਤੂੰ ਸਿੱਖ ਹੀ ਹੈ, ਕੀ ਫਰਕ ਪੈਂਦਾ ਹੈ? ਇੱਕ ਵਾਰ ਕਹਿ ਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ, ਕਿਹੋ ਜਿਹਾ ਜੀਵਨ ਸੀ ਉਹਨਾਂ ਯੋਧਿਆਂ ਦਾ? ਕਹਿਣ ਲੱਗਾ, ਨਹੀਂ ਮਾਂ, ਮੈਂ ਝੂਠ ਬੋਲ ਕੇ ਗੁਰੂ ਗੋਬਿੰਦ ਸਿੰਘ ਅਤੇ ਉਹਦੀ ਸਿੱਖੀ ਨੂੰ ਕਲੰਕਿਤ ਨਹੀਂ ਕਰ ਸਕਦਾ। ਮਾਂ ਨੇ ਆਖਿਆ, ਫਿਰ ਮੇਰੇ 'ਤੇ ਤਰਸ ਨਹੀਂ ਕਰਦਾ, ਅਤੇ ਆਪਣੀ ਲੜ ਲੱਗਣ ਵਾਲੀ ਮੁਟਿਆਰ ਵੱਲ ਵੇਖ, ਇਹਦੇ ਮਾਪਿਆਂ 'ਤੇ ਤਰਸ ਖਾ, ਇਹਦੇ ਹੋ ਕੇ ਇਹ ਆਰਾ ਬਣ ਕੇ ਮੇਰੇ ਸੀਨੇ ਨੂੰ ਚੀਰਦੇ ਹਨ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਮੇਰੇ ਲਾਲ ਜੇ ਮੇਰੀ ਖਾਤਰ ਨਹੀਂ, ਇਸ ਆਪਣੀ ਲੜ ਲੱਗਣ ਵਾਲੀ ਖਾਤਰ ਕਹਿ ਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹਾਂ।

ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਖੱਲਿਓਂ ਤਿੱਖੀ ਵਾਲੋਂ ਨਿੱਕੀ, ਇਹ ਸਿੱਖੀ ਦਾ ਮਾਰਗ ਹੈ। ਅੱਗੇ ਕੀ ਹੋਇਆ ਸਮਾਂ ਨਹੀਂ ਆਗਿਆ ਦਿੰਦਾ, ਕੱਲ੍ਹ ਨੂੰ ਹੀ ਆਖਰੀ ਦੀਵਾਨ ਹੈ, ਇੱਥੋਂ ਹੀ ਅੱਗੇ ਲੜੀ ਕੱਲ੍ਹ ਦੇ ਦੀਵਾਨ ਵਿੱਚ ਤੁਹਾਡੇ ਸਨਮੁੱਖ ਬੇਨਤੀ ਕੀਤੀ ਜਾਵੇਗੀ। ਸੰਗਤਾਂ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਪ੍ਰਿਤਪਾਲ ਸਿੰਘ ਜੀ, ਸਾਰਿਆਂ ਗ੍ਰੰਥੀ ਸਿੰਘਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਆਓ ਅਨੰਦ ਸਾਹਿਬ ਦਾ ਪਾਠ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਪਤੀ ਦੀ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਓਂਕਾਰ, ਸਤਿਗੁਰ ਪ੍ਰਸਾਦਿ।

0: ਪਜਾਈਆਂ
1: ਕਰ ਸ਼ਾਂਤ ਸੁਖ ਮਨ ਆਏ ਵਸਿਆ
0: ਜਿਨ ਇੱਛਾ ਸਭ ਪਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਇਟੋਂ
0: ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ
0: ਸ਼ਬਦ ਰੂਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੇ ਘਰ ਸੁਭਾਗੇ।

ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਸੁਰਾਮ ਦਾਸ ਹੁਈ ਸਹਾਇ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਕਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕਿੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸੱਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਆਰਤੀ ਕੀਰਤਨ ਜੀ ਕੀ ਅਰਦਾਸ ਉਪਰੰਤ ਆਪ ਜੀ ਦੇ ਸਨਮੁੱਖ ਕਵੀਸ਼ਰੀ ਜਥੇ ਪਾਸੋਂ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕੀਰਤਨ ਜਸ ਕਰਨ ਦੀ ਦਾਤ ਇਤਿਹਾਸਕ ਵਿਚਾਰਾਂ ਬਖਸ਼ਣੀਆਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਸੀ ਭਾਈ ਗੁਰਮੁਖ ਸਿੰਘ ਜੀ MA ਤਿਨ੍ਹਾਂ ਦੇ ਕਵੀਸ਼ਰੀ ਜਥੇ ਨੂੰ, ਜਿਨ੍ਹਾਂ ਗੁਰ ਇਤਿਹਾਸ ਰਾਹੀਂ, ਸਿੱਖ ਇਤਿਹਾਸ ਰਾਹੀਂ ਆਪ ਸਮੂਹ ਸੰਗਤਾਂ ਦੀ ਸੇਵਾ ਵਿੱਚ ਹਾਜ਼ਰੀ ਭਰੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਕੱਲ੍ਹ ਫਿਰ ਭਾਈ ਸਾਹਿਬ ਜੀ ਹੁਣਾਂ ਦਾ ਜਥਾ ਇਸੇ ਪ੍ਰਕਾਰ ਹਾਜ਼ਰੀ ਭਰਨਗੇ। ਆਪ ਸਮੂਹ ਸੰਗਤਾਂ ਨੇ ਦਰਸ਼ਨ ਦੀਦਾਰ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿਸ ਮੂਰਤਨ ਨਾਇਕ ਦੋਹੇ ਸਹਿਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ।

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ, ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਦਿਲ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰੋ ਬਖਸ਼ ਲੈਣਾ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਲੈ ਲੈਣੀ ਦਾਤਾ ਜੀ। ਆਪ ਜੀ ਚਰਨਾਂ ਕਮਲਾਂ ਵਿੱਚ ਪਰਿਵਾਰ ਵੱਲੋਂ ਅਰਦਾਸ ਜੋੜੀ ਬੇਨਤੀ ਹੈ। ਕਾਕਾ ਪ੍ਰਭ ਨੂਰ ਸਿੰਘ ਸਪੁੱਤਰ ਸਰਦਾਰ ਕਮਲਜੀਤ ਸਿੰਘ ਦਾਤਾ ਜੀ, ਸੇਵਕਾਂ ਨੂੰ ਆਪ ਜੀ ਨੇ ਆਪਣੀ ਦਾਤਾਂ ਦੇ ਵਿੱਚੋਂ ਨਵੀਂ ਗੱਡੀ ਦਾਤ ਬਖਸ਼ਿਸ਼ ਕੀਤੀ। ਆਪ ਜੀ ਬਖਸ਼ੀ ਦਾ ਸ਼ੁਕਰਾਨਾ ਕਰਦਿਆਂ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਚਰਨ ਪਰਸੇ ਕਿਰਪਾ ਕਰਨ ਦਾਤਾ ਜੀ ਸਮੂਹ ਇੱਕ ਸੇਵਕਾਂ ਦੇ ਸਿਰ 'ਤੇ ਮਿਹਰ ਪ੍ਰਹਾਦ ਰੱਖਣਾ, ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਜੀ। ਕਿਰਪਾ ਕਰਨੀ ਦਰੋਂ ਕਰੋਂ ਗੁਰਸਿੱਖੀ ਜੀਵਨ ਅਤੇ ਨਾਮ ਬਣੇ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ, ਚਾਰ ਪਹਿਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ। ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰੋ ਵਾਲਾ ਨੇ ਕਿਰਪਾ ਕਰਨੀ ਜੰਗ ਸਹਾਈ ਨੂੰ ਚੜ੍ਹਦੀ ਕਲਾ ਰੱਖਣਾ। ਸਹੀ ਪਿਆਰੇ ਮੇਲੋ ਜਿਹਨਾਂ ਮਿਲੇ ਆਪ ਜੀ ਦੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ ਨੇ। ਹੈ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਈ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ।

ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ।

ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਯ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ

ਸੱਚ ਸਵਾ ਦੀਵਾਨ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋਨ ਨਾ ਆਏ ਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਬਖਸ਼ਿਸ਼ ਹੁਕਮ ਦੇ ਰੂਪ ਦੇ ਵਿੱਚ ਕੀਤੀ ਹੈ, ਇਹ ਪਾਵਨ ਹੁਕਮ ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 675 ਪਰ ਸੁਸ਼ੋਭਿਤ ਹੈ। ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ।

ਹਾਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।

ਹੁਕਮ ਹੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਕੀਰਥ ਨਾਵਾ ਜੀ ਤਿਸ ਭਾਵਾ ਵਿਣ ਪਾਣੀ ਕੇ ਨਾਈ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ ਜੇ ਦੁਖਚਾਰੇ ਆਰਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ।

0: ਸਾਹ ਸਿਮਰਤ ਵੇ।
1: ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸਿੱਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ
2: ਕੋਏ,
1: ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸੇ ਤੀ ਸੰਬੰਧ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ

0: ਅਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਹ ਲਿਵ ਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਗੋਰ ਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ

0: ਏਕ ਵਾਰ
1: ਜੋਤਿ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਹੱਥ ਪੈਰ ਤੰਤੇ ਪਾਣੀ ਤੋਤੇ ਉਤਰਸਕੇ
1: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ
0: ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
1: ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਨ ਸੁਵੇਲਾ ਭਗਤ ਕਵਨ ਕਵਨ ਥਿਤ ਕਵਨ ਵਾਰ ਵੇਲ ਨ ਪਾਈ ਆਪਣ ਤੀ ਜੇ ਹੋਵੇ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਕਿਵ ਕਾ ਰਾਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀ।

ਮੈਂ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਗਿਆਨ ਦੇ ਭੰਡਾਰਨ ਕਟਕਟ ਵੈ ਜਹਨਾਰ।

0: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ
0: ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਏ ਲੱਖ ਹੋਵੈ ਲਖਵੀਸ ਏ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦ

0: ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਇੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਟ ਘੜੀਆ ਰੂਪ ਰੰਗ ਕੇ ਵੇਸ ਕੇਤੇ ਇੰਚਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰਨ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਾਤ ਪਾਹਾਰਾ ਧੀਰਤ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਆ ਸ਼ਬਦ ਸਜੀ ਟਕਸਾਲ ਜਿਨ ਕੋ

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਮੁਖੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖੋ।

0: ਸਕਤ ਕੇ
1: ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ
0: ਕੋਟ ਇੰਦਰਾਨ ਸਾਉ ਸਹਾਨ ਗਣੀਜੈ
1: ਤ੍ਰੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ
0: ਸਰਬ ਨਾਮ ਕਥੇ ਕਵਨ ਕਰਮ ਨਾਮ ਬਣਤ ਸੁਮਤ
1: ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
0: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ
0: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ
0: ਨਮਸਤੰਗ ਨਾਮੰਗ ਨਮਸਤੰਗ ਤਾਮੰਗ
1: ਨਮਸਤੰਗ ਜੀਤੇ ਨਮਸਤੰਗ ਪੀਤੇ
0: ਨਮਸਤੰਗ ਬਾਏ ਨਮਸਤੰਗ ਡਾਏ
1: ਨਮਸਤੰਗ ਨੀਲੇ ਨਮਸਤੰਗ ਨਾਦੇ
0: ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੁਏਕ ਨਮਸਤੰਗ ਅਨੇਕ
0: ਨਮਸਤੰਗ ਬੂਤੇ ਨਮਸਤੰਗ ਜੂਪੇ
1: ਨਮਸਤੰਗ ਨਿਕਰਮੇ ਨਮਸਤੰਗ

0: ਸਤਿਸ਼ਾਹ ਨਮੋ ਸਰਬ ਮਾਨੇ ਸਮਸਤੇ ਨਿਦਾਨੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ
1: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
0: ਅਨੰਗੀ ਅਨਾਥੇ ਨਿਸੰਗੀ ਪਰਮਾਤੇ
1: ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਨਮੋ ਚੰਦਰ ਚੰਦਰੇ।

0: ਸਰਬੰਗ ਭਾਨੇ ਸਰਬੰਗ ਮਾਨੇ
1: ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ
0: ਸਰਬੰਗ ਭੂਤਾ ਸਰਬੰਗ ਜੂਤਾ
1: ਸਰਬੰਗ ਦੇਵੰ ਸਰਬੰਗ ਭੇਵੰ
0: ਸਰਬੰਗ ਕਾਲੇ ਸਰਬੰਗ ਪਾਲੇ
1: ਵਾਲ ਜਨਤਾ ਪ੍ਰਸਾਦ ਆਦ ਰੂਪ ਨਾਦ ਮੂਤ ਜੋਰ ਕੋ ਕਪਾ
0: ਸਰਬ ਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ
1: ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ
0: ਜਤਰ

ਕਿਆ ਕੰਜ ਕਰਵੇ ਕਿਆ ਭੰਜ ਭਰਵੇ ਕਿਆ ਤੂਤ ਬਰਨੇ ਕੇ ਪ੍ਰਭੂਤ ਕਰਨੇ ਕਿ ਅਸ਼ੋਕ ਬਰਨੇ ਕੇ ਸਰਬਾ ਭਰਨੇ ਕੇ ਬ੍ਰਹਮ ਸਵਰੂਪੇ ਕੇ ਅਨੁਪ ਅਨੂਪੇ ਕੇ ਚਿਤਰਨ ਬਹੀਨੇ ਕੇ ਅਧੀਨੇ ਕੇ ਪਾਕ ਗੈਬ ਹੈ ਕੇ ਗੈਬੁਲ ਗੈਬ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹਿੰਦ ਹੈ ਕੇ ਸਰਬੰਤ ਕਲੀ ਹੈ ਕੇ ਸਰਬੰਤ ਦਲੀ ਹੈ ਕੇ ਸਰਬਤ੍ਰ ਗੌਣ

0: ਵਾਹਿਗੁਰੂ ਜੀ ਕੀ ਫਤਿਹ। ਮਾਈਕ ਬਦਲ ਦਿਓ। ਸੋਰ ਸੁਰਾਰਦਨ ਸੁਧ ਸੁਧਾਰਦਨ ਸੰਤ ਸਭੂ ਅਨੇਕ ਮਤੀ ਕੇ
1: ਪ੍ਰਾਣਪਤੀ ਕੇ
0: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਉਤੇ ਏਕ ਰਤੀ ਬਿਨੇ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
0: ਕੋਟ ਤੁਰੰਗ ਕੁਰੰਗ ਸੇ ਕੋ ਦਰ ਪੌਣ ਕੇ ਗੌਣ ਕੋ ਜਾਤ ਨਿਵਾਰੇ
1: ਭਾਰੀ ਭੁਜਾਨ ਕੇ ਭੂਤ ਬਲੀ ਪਿਤ ਨਿਆਵਤ ਸੀਸ ਨਾ ਜਾਤ ਵਿਚ
0: ਏਤੇ ਪਏ ਤੋ ਕਹਾ ਪੇ ਭੂਪਤਿ ਅੰਤ ਕੋ ਨਾਂਗੇ ਹੀ ਪਾਏ ਪਧਾਰੇ
1: ਗੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜ ਡੋਲ ਮ੍ਰਦੰਗ ਨਗਾ
0: ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤੀ ਹੈ ਆਧਾਰੇ
1: ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗੇ ਨੇ ਨਹੀਂ ਜਾਤ
0: ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਤੀਰਤ ਨਾਂਦ ਆਦਮ ਦਾਂਸ ਸੰਜਮ ਨੇ ਮਨੇਕ ਬਿਸੇਖੇ
0: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਭੇਖਾ
1: ਨਹਾਰ ਜਤੀ ਜਲਦਾਰ ਸਭੈ ਸਭ ਹਜ਼ਾਰ ਹਜ਼ਾਰ ਕੇ ਦੇਖੇ
0: ਸ਼੍ਰੀ ਭਗਵਾਨ ਭਜੇ ਬਿਨ ਭੂਪਤੇ ਏਕ ਰਤੀ ਬਿਨੇ ਏਕ ਨਾ ਲੇਖਾ
1: ਸਿਪਾਹ ਦੁਰੰਤ ਦੁਭਾਸ ਸਾਧ ਸਨਾਦਰ ਜਾਨ ਦਲੇਂਗੇ
0: ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖ ਲੈ ਨਾ ਹਲੇਂਗੇ
1: ਮਾਤੇ ਮਤੰਗਨ ਮਾਨ ਮਲੇ
0: ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
1: ਵੀਰ ਪਾਰ ਬੜੇ ਬੜੇ ਹਾਰ ਵਿਚਾਰੇ ਸਾਰ ਕੀ ਤਾਰ ਬਚਈਆ
0: ਤੋਰ ਦੇ ਸਮਲੇਂ ਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ
1: ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਕੀ ਚਕ ਚਾਰ ਲਵਈਆ
0: ਸਾਹਿਬ ਸ਼੍ਰੀ ਸਭ ਕੋ ਸ਼ਰਨਾਇਕ ਜਾਚਕ ਨੇ ਇੱਕ ਸੋ ਇੱਕ ਦਵਈਆ
1: ਦਾਨਵ ਦੇਵ ਨਿੰਨ ਸਾਚਰ ਭੂਤ ਭਵਿਕ ਭਵਾਨ ਜਪੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
1: ਪੁੰਨ ਪ੍ਰਤਾਪਨ ਬਾਰ ਜੈ ਦੁਨ ਪਾਪਨ ਕੇ ਬਹੁ ਪੰਜ ਖਪੇਂਗੇ
0: ਸਾਸਮੋ ਪ੍ਰਸੰਨ ਫਿਰੇ ਜਲ ਸਤਰ ਸਵੇ ਅਵਲੋਕ ਜਪੇਂਗੇ
1: ਮਾਨਵ ਇੰਦ੍ਰ ਗਜਿੰਦਰ ਰਾਧਵ ਜੋ ਅੰਤਰ ਲੋਕ ਕੋ ਰਾਜ ਕਰੇਂਗੇ
0: ਕੋਟ ਸ਼ਨਾਨ ਗਜਾ ਇਕ ਦਾਨ ਅਨੇਕ ਸਵੈਂਬਰ ਸਾਜ ਬਰੇਂਗੇ
1: ਮਹੇਸਰ ਬਿਸਨ ਸਚੀ ਪਦੰਤ ਫਸੇ ਜਮ ਫਾਸ ਪਰੇਂਗੇ
0: ਜੇ ਨਰ ਸ੍ਰੀ ਪਤ ਕੇ ਪ੍ਰਾਸੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ
1: ਆਬਿਓ ਜੋ ਦੋਲੋਚਨ ਮੁੰਦ ਕੇ ਬੈਠ ਰਿਓ ਪਕ ਧਿਆਨ ਲਗਾਏ
0: ਨਾ ਪ੍ਰਿਓ ਲਿਏ ਸਾਸ ਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ
1: ਕਾਹੂ
0: ਲਿਖਾਰ ਵਾਚੀ ਦਿਸ਼ਾ ਮੇ ਕਾਹੂ ਪਿਛਾ ਕੋ ਸੀਸ ਨੇ।

0: ਪਿਆਰਿਆ ਤੂੰ ਸਦਾ ਸੱਚ ਸਮਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ,
1: ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ,
0: ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਐ,
1: ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
1: ਅਗਮ ਗੁਜਰਾ ਤੇਰਾ ਅੰਤ ਨਾ ਪਾਇਆ,
0: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ,
1: ਜੀ ਜਲ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ,
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ,
1: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ,
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
0: ਜੀ ਜਨ ਸਭ ਤੂੰ ਦੂ ਪਾਈ ਇੱਕ ਵੇਖ ਪਰਸਨ ਆਇਆ,
1: ਲਾਭ ਲੋਭ ਕਾ ਚੁਕਾ ਸਤਿਗੁਰ ਭਲਾ ਪਾਇਆ,
0: ਕਹੇ ਨਾਨਕ ਜਿਸ ਨੂੰ ਆਪ ਟੁੱਠਾ ਦਿਨ ਤਿਨ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖ ਮਾਰਗ ਚਲਣਾ,
0: ਲਭ ਲੋਭ ਅਹੰਕਾਰ ਤਾ ਤਿਸਨਾ ਬਹੁਤ ਨਹੀਂ ਬੋਲਣਾ,
1: ਨਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ,
0: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ,
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ,
0: ਜੇ ਤੂੰ ਚੱਲੇ ਜੀ ਤੂੰ ਚਲਾਹੇ ਤਿਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ,
1: ਜੇ ਤੂੰ ਚਲਾਹੇ ਤਿਵੇ ਚੱਲੇ ਜਿਨਾ ਮਾਰਗ ਪਾਵੇ,
0: ਕਰ ਕਿਰਪਾ ਜਿਨ ਨਾਮ ਚਲਾਹੇ ਇਸੇ ਹਰ ਹਰ ਸਦਾ ਤਿਆਵੇ,
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ,
1: ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ,
0: ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ,
1: ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ,
0: ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕਟੰਬ ਸਾਹਿ ਸਿਉ ਪਵਿੱਤ ਸੰਗਤ ਸਭਾਈਆ,
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ,
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ,
1: ਮਨ ਧੋ ਸ਼ਬਦ ਲਾਗੋ ਹਰਿ ਰਹੋ ਚਿਤ ਲਾਏ,
0: ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਇਵ ਜਾਏ,
1: ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਏ ਹਾਰਿਆ,
0: ਇਹ ਤਿਸਨਾ ਵੱਡਾ ਰੋਕ ਲੱਗਾ ਮਰਨ ਮਨੋ ਵਿਸਾਰਿਆ,
1: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੀਉ ਬਿਤਾਲਿਆ,
0: ਕਹੇ ਨਾਨਕ ਦਿਨ ਸੱਚ ਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
1: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
1: ਜਨਮ

0: ਸਿੱਖ ਗੁਰੂ ਸੇਤੀ ਸਨਮੁਖ ਹੋਵੇ,
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ,
0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ,
1: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ,
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
2: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ,
2: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ,
0: ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਬਦ
2: ਸੁਣਾਏ, ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ,
0: ਆਵੋ ਸਿੱਖ ਸਤਗੁਰੂ।

0: ਖੇਲ ਰਚਾਇਆ,
1: ਜਾਤ ਸੁਭਾਣਾ ਤਾਂ ਜੰਮਿਆ,
0: ਪਰਿਵਾਰ ਭਲਾ ਪਾਇਆ,
2: ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ,
1: ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ,
2: ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ,
1: ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ,
2: ਮੁੱਲ ਨਾ ਪਾਇਆ ਜਾਏ, ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੋਪੀਐ ਵਿੱਚੋਂ ਆਪ ਜਾਏ,
2: ਜਿਸਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ,
1: ਹਰ ਆਪ ਮੁੱਲ

0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ
1: ਦਿਖਾਇਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ
0: ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
1: ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ
0: ਹਰ ਗਾਓ ਮੰਗਲ ਨਿਤ ਸਖੀਐ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹੇ ਨਾਨਕ ਪ੍ਰਭ ਆਪ

0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਕਹੈ ਨਾਨਕ ਇਹੋ ਸਰੀਰ ਪ੍ਰਮਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
1: ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
1: ਇਹ ਵਿੱਚ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।

0: ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੀ ਮਨਗਾਰੇ
1: ਪੰਚ ਪ੍ਰਸੂਤਕ ਨਾਮ ਨਰਾਦਵ ਸਰਬ ਸਮੈ ਸਭ ਕੋ ਪ੍ਰਤਪਾਰ ਹੈ
0: ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ
1: ਦੀਨ ਦਿਆਲ ਦਿਆ ਨੇ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ
0: ਦਾਹਤ ਹੈ ਦੁਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੇ
1: ਖੰਡ ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ
0: ਪਾਰ ਨਾ ਪਾਏ ਸਕੇ ਪਦਮਾਪਤ ਏਕ ਵੇਦ ਕਤੇਵ ਨ ਅਭੇਦ ਉਚਾਰੇ
1: ਰੋਜੀ ਰਾਜ ਬਿਲੋਕਤ ਰਾਜਕ ਰੋਗ ਰੋਹਾਂ ਕੀ ਰੋਜੀ ਨਟਾਰੈ
0: ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ
1: ਦੇਵ ਦੇਵ ਕਪੇ ਅਮੇ ਨ ਪੇਵ ਲਖਿਓ ਬ੍ਰਹਮ ਸਿਉ ਪਰਮਾਏ
0: ਵੇਦ ਪੁਰਾਣ ਕਤੇਵ ਕੁਰਾਨ ਸੇਵ ਤਕੈ ਹਰ ਹਾਥ ਨ ਆਏ
1: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿੰਛਿ ਪਦਮਾਪਤ ਪਾਏ
0: ਆਦ ਅਨੰਤ ਅਗਾਧ ਅਦੈਕ ਅਦੇਖ
1: ਆਦ ਅਨੰਤ ਅਗਾਧ ਦੁਐਕ ਸੁਭੂਤ ਭਵਿੱਖ ਭਵਾਨ ਅਪਹਿ ਅੰਤ ਵਹੀ ਨਾਤਵ ਆਪ ਅਦਾਗ ਅਦੋਗ ਛਿਦ ਅਛੈ ਹੈ
0: ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਭੈ ਵਹਿ ਹੈ
1: ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਹਾਪਤੇ ਹੈ
0: ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ
1: ਦੇਵਹੀਨ ਸਨੇਹ ਸਭੋ ਤਨੇ ਬਿਰਖਤ ਗਏ ਅਛੈ ਹੈ
0: ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ

0: ਕਰ ਪਾਪ ਸਬੂ ਨਾ ਭੇਟਨ ਪਾਵੈ
1: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ
0: ਜਸ ਪਜੰਗ ਸੋ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੈ
1: ਉਮਾ ਕਾ ਹਸਪਤਾਲ ਰਜਾਤਲ ਜਸ ਪਜੰਗ ਸਭੈ ਸਿਰ ਨਿਆਵੈ
0: ਪਾਏ ਸਕੇ ਨਹੀਂ ਪਾਰ ਪ੍ਰਭਾ ਹੂੰ ਕੋ ਨੇਤ ਹੀ ਨੇਤੈ ਭੇਦ ਬਤਾਵੈ
1: ਖੋਜ ਸਕੇ ਸਭ ਹੀ ਖੁਜਿਆ ਸੁਹਾਰ ਪਰੇ ਹਰ ਹਾਥ ਨਾ ਆਵੈ
0: ਨਾਰਦ ਸੇ ਚਤੁਰਾਰਨ ਸੇ ਰਮਨਾਰਖ ਸੇ ਸਭ ਹੂੰ ਮਿਲ ਗਾਇਓ
1: ਭੇਦ ਕੇ ਤੇਰ ਨਾ ਭੇਦ ਲਗਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ
0: ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨਾਤਨ ਧਿਆਇਓ
2: ਧਿਆਨ ਕਰੋ ਤੇ ਕੋ ਮਨ ਮੈ ਜੇ ਕੋ ਅਮਿਤੋ ਸਭੇ ਜਗ ਛਾਇਓ
0: ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੈ
2: ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਛੇਦ ਪੁਕਾਰੇ
0: ਰਾਗ ਨਾ ਰੂਪ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੈ
2: ਆਦ ਅਨਾਦ ਅਗਾਦ ਅਭੇਦ ਤੁਹੈ ਜਪਿਓ ਨਹੀਂ ਕੁਲ ਤਾਰੇ
0: ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੈ
2: ਦੇਸ ਵਿਰਿਓ ਕਰ ਪੇਸ ਤਪੋਦਨ ਕੇਸ ਤਰੇ ਨਾ ਮਿਲੇ ਹਰ ਪਿਆਰੇ
0: ਆਸਨ ਕੋਟ ਕਰੇ ਅਸਥਾਨ ਕਰੇ ਬਹੁ ਨਿਆਸ ਕਰੈ ਮੁਖ ਤਾਰੈ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਤਾਂ ਸਿਧਾਰੈ ਆਸਨ

0: ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਚੌਪਈ ਪ੍ਰਣਵੋ ਵਾਦ ਇੱਕ ਅੰਕਾਰਾ ਜਲਥਲ ਮਈਲ ਕੀਓ ਪਸਾਰਾ
1: ਆਦਿ ਪੁਰਖ ਅਵਗਤ ਅਬਨਾਸੀ ਲੋਕ ਚਤੁਰਦਸ ਜੋਤ ਪ੍ਰਕਾਸ਼ੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜੈ ਇੱਕ ਸਰ ਜਾਨਾ
1: ਅਲਖ ਪੁਰਖ ਅਭਿਗਾਮੀ ਸਭ ਕਟ ਕਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਪੇਖਾ ਰਾਵ ਰੰਖ ਜੈ ਰੂਪ ਨਾ ਰੇਖਾ
1: ਬਣ ਚੈਨ ਸਮੂਹ ਤੇ ਨਿਆਰਾ ਆਦਿ ਪੁਰਖ ਦੇ ਅਵਗਾਰਾ
0: ਬਣ ਚੈਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ
1: ਸਭ ਤੇ ਦੂਰ ਸਬੰਧ ਤੇ ਨਿਆਰਾ ਜਲਥਲ ਮਈਲ ਜਾਇ ਬਸੇਰਾ
0: ਅਨਹਦ ਰੂਪ ਅਨਾਹਦ ਬਾਣੀ ਚਨ ਸਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨੰਤ ਨੀ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦਰ ਪਿੰਦਰ ਬਨਾਏ ਬ੍ਰਹਮਾ ਰੁਦ੍ਰ ਪਾਇ ਖਪਾਏ
1: ਲੋਕ ਚਤੁਰਦਸ ਖੇਲ ਰਚਾਇਓ ਬਹੁਰਾ ਭੀ ਬੀਚ ਮਿਲਾਇਓ
0: ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ
1: ਭੂਤ ਇੱਕ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ
0: ਤਾਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਪਾਰ ਰਹਿ ਤਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ
1: ਜਾਤ ਪਾਤ ਜੇ ਚੇਨ ਨ ਬਨਾ ਅਵਗਤ ਦੇਤ ਅਛੇ

0: ਫਤਿਹ। ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ
1: ਕਰਮ ਲਿਖਨ ਤੇ ਪਾਈ ਐ ਰੁੱਤ ਸਹਾਈ
0: ਮੰਤ੍ਰ ਤ੍ਰਿਵਣ ਮੋਲਿਆ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖੀ ਉਪਜੈ ਲਤੀ ਸਭ ਛਾਈ
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਤਾਈ
1: ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ
0: ਆਪਣੇ ਚਰਨ ਜਪਾਇਆ।

0: ਮਿਤ ਸਭ ਕੀ ਧਿਆਨ ਹੈ ਮੰਗੇ ਮੰਦਾ
1: ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾਲ ਸਵਾਰੀਏ ਜਾ ਤੁਧ ਪਾਵੰਦਾ
0: ਹੇ ਰਬ ਹੇ ਸਸ ਹੇ ਕਰਨਾ ਨਿਤ ਮੇਰੀ ਅਭੈ ਬਿਨਤੀ ਸੁਣ ਲੀਜੈ
1: ਔਰ ਨ ਮੰਗਤ ਹੋ ਤੁਮ ਤੇ ਕਰ ਚਾਹਤ ਹੋ ਜਿਤ ਮੈਂ ਸੋਈ ਕੀਜੈ
0: ਸ਼ਸਤਰਨ ਸੁਵਤ ਹੀਰਨ ਪੀਤਰ ਜੂਜ ਮਰੋਖੈ ਸਾਜ ਪਤੀਜੈ
1: ਸੰਤ ਸਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਹੈ ਭਰ ਦੀਜੈ
0: ਦੇਸ਼ ਵਾ ਬਰਮੋਏ ਅਸ਼ੁਭ ਕਰਮਨ ਤੇ ਕਭੂ ਨਾ ਟਰੋ।

0: ਸਕਾ ਗਿਆਨ ਭੰਜਨ ਗੁਰਦੇਵ ਪੰਡਿਤ ਸਹੋਦਰਾ।
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ।
0: ਗੁਰਦੇਵ ਸਾਧ ਸਤਿ ਬੁੱਧ ਮੂਰਤਿ, ਗੁਰਦੇਵ ਪਾਰਸ ਪਰਸਪਰਾ।
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ

गुरमुख जो नर खेला सो जिन बाजी कर आया।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿ ਦਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਫੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ।

ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਉਪਰੰਤ ਬੇਅੰਤ ਗੁਰਸ਼ਬਦ ਗੁਰਬਾਣੀ ਉਚਾਰਨ ਹੋਏ ਸਤਿਗੁਰੂ ਜਾਪ ਕਰਦਿਆਂ ਆਪ ਜੀ ਦੇ ਸਨਮੁੱਖ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਸਹਿਤ ਜਾਪ ਅਭਿਆਸ ਹੋਏ ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸਜਕੇ ਹਾਜ਼ਰ ਹੈਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਸ੍ਰੀ

ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਸ਼ ਕੀਤਾ। ਕੋਟਾਨਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਪ੍ਰਾਰੰਭ ਹੁੰਦੇ ਹਨ। ਆਪ ਸਮੂਹ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾਲਤਾ ਕਰਨ। ਆਓ, ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਆਲਮਗੀਰ ਸਾਹਿਬ ਪਾਤਸ਼ਾਹੀ 10ਵੀਂ ਆਪ ਜੀ ਦੇ ਸਨਮੁਖ ਹੁਣ ਆਸਾ ਜੀ ਦੀ ਵਾਰ ਦੇ ਕੀਰਤਨ ਰਾਹੀਂ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਰ ਸਲੋਕਾਂ ਨਾਲ ਸਲੋਕ ਵੀ ਮੈਲੇ ਪਹਿਲੇ ਕੇ ਲਿਖੇ ਟੁੰਡੇ ਆਸਰਾ ਜੀ ਕੀ ਧੁਨੀ ਸਲੋਕ ਮਹਲਾ ਪਹਿਲਾ
1: ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਨੁਸ਼ ਤੇ ਦੇਵਤੇ ਕੀ ਇਹ ਕਰਤ ਨਾ ਲਾਗੇ ਵਾਰ ਮਹਲਾ ਦੂਜਾ।

ਦੁਈ ਕੁਦ ਸਾਜੇ ਕਲਾਸਨ ਡਿਠੋ ਚਾਓ, ਦਾਤਾ ਕਰਤਾ ਆਪ ਨੂੰ ਤੁਸ ਦੇਵਾ ਕਰੇ ਪਸਾਓ, ਤੂੰ ਜਾਣੋ ਇਸ ਆਪਸੀ ਦੇ ਲੈਸੇ ਜਿੰਦ ਕਵਾਓ, ਕਰ ਆਸਨ ਡਿਠੋ ਚਾਓ।

ਜਮਾਲਿਆ ਉਤੇ ਸੱਚੇ ਹੀ ਸੱਚ ਨਿਬੜ ਚੁਣ ਵੱਖ ਕਢਾਇ ਚ ਜਮਾਲਿਆ ਥਾਉ ਨਾ ਪਾਇਨ ਕੁੜਿਆ ਔਰ ਮੋਹ ਕਾਲੈ ਦੋਸ਼ ਕਚਾਲਿਆ ਤੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣ ਆਵੈ ਧਰਮ ਬਹਾਲਿਆ।

0: ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵੇ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ

0: ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਨ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀ

ਵਾਹਿਨਚੇਲੇ ਨੱਚਣ ਗੁਰ ਪੈਰ ਲਾਇਨ ਫੇਰਨ ਸਿਰ ਉੱਡ ਉੱਡਰਾ ਵੈ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਏ ਪਰ ਕੋਲੂ ਕੱਛਰ ਕਾ ਚੱਕੀ ਚੱਕ

ਹੋ ਮੈਂ ਕਥੋਂ ਉਪਜਿਆ ਕਿ ਸੰਜਮੇ ਜਾਏ, ਹੋ ਮੈਂ ਹੋਕ ਮੈਂ ਭੈ ਕਿਰਤ ਵਿਡਾਏ, ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁੱਖ ਜਾਏ, ਪੌੜੀ ਸਾਹਿਬ ਕਿਤੇ ਸੰਤੋਖੇ।

0: ਤਿਸ ਜੁਹਾਰੀ ਸਵਾਸਤ ਤਿਸ ਤਿਸ ਤੇ ਪਾਣਿਆ ਬਾਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਾਂ ਪਿਓ ਪਰ ਤੀਰਥਾਂ ਸਹਿ ਯੁਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਵਣ ਜਾਨ ਨਾਨਕ ਮਤੀ ਮਿਥਿਆ ਕਰਮ ਸਚਾ ਨੇ ਸਾਨ ਪੌੜੀ ਸੱਚੇ ਸਹਿਬੇ।

ਸੋਹੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਮੰਗਵਾਇਆ, ਵਿੱਚ ਦੁਨੀਆਂ ਕਾਹੇ

ਤਾਂ ਆਪਣਾ ਕੀ ਅੱਖ ਮਾਣੋ ਹਲ ਮਲਖਾਈ ਸ੍ਰਿਸ਼ਾਈ ਪਾਈ ਮੋਰ ਕੇ ਅੰਦੇ ਪਤ ਗੁਆਈ ਵਿਣ ਨਾ ਕਿਸਤਾ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਉਂਦੇ।

0: ਤੀ ਬਹਾਜ ਕੂੜ ਕੂੜ ਮਹੱਲਾ ਪਹਿਲਾ
1: ਸੱਚ ਦਾ ਵਰਜਾਣੀਆਂ ਜਰੀ ਦੇ ਸੱਚਾ ਹੋਏ ਕੂੜ ਕੀ ਮਲ ਉਤਰ ਤਨ ਕਰੇ ਹਛਾ ਧੋਏ ਸੱਚ ਦਾ ਪਰਜਾਣੀਆਂ ਜੇ ਸੱਚ ਧਰੇ ਪਿਆ ਨਾਉ ਸੁਣ ਮਨ ਰਹੱਸੀਐ ਤਾਂ ਪਾਏ ਮੁਖ ਦੁਆਰ ਸੱਚ ਦਾ ਪਰਜਾਣੀਆਂ ਜੇ ਜੁਗਤ ਜਾਣੇ ਜੀਉ ਧਰਤਿ ਕਾ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਦਾ ਪਰਜਾਣੀਆਂ ਜੇ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਦਾ ਪਰਜਾਣੀਆਂ ਜੇ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ ਸੱਚ ਸਭਨਾ ਹੋਏ ਦਾ ਰੂਪਾ ਪੱਡੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਫਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਪ।

0: ਮਿੰਡਾ ਤਲੀ ਖਾ ਕੇ ਜੇ ਮਿਲਿਆ ਤਾਂ ਮਸਤਕ ਲਾਈ ਹੈ, ਕੂੜਾ ਲਾਲ ਛੱਡਿਆ ਇੱਕ ਮਲਾ ਲੱਖ ਤੇ ਆਈ ਹੈ, ਫਲ ਤੇ ਵੇਹੋ ਪਾਈ ਹੈ ਜੇ ਵੇਹੀ ਘਰ ਕਮਾਈ ਹੈ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇ ਨਾਂ ਦੀ ਪਾਈ ਹੈ, ਮਤ ਥੋੜ੍ਹੀ ਸੇਵ ਗਵਾਈ ਹੈ, ਮਤ ਥੋੜ੍ਹੀ ਸੇਵ ਗਵਾਈ ਹੈ।
1: ਧਨ ਸੋਵੇ ਨਾ ਜਿੱਤ

ਦਾਤਾ ਵਿਚਾਰ। ਮੂਰਖ ਪੰਡਤ ਹਿਕਮਤ ਉੱਜਤ ਸੰਨਿਆ ਕਰੇ ਪਿਆਰ, ਧਰਮੀ ਧਰਮ ਕਰੇਗਾ ਵਾਹਵੇ ਮੰਗੇ ਮੁਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬੈ ਕਰਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ।

ਤੁਰ ਕਰਮ ਜੋ ਨਾ ਕੋ ਤੁਧ ਪਾਇਆ ਤੇ ਨੀ ਖਸਮ ਧਿਆਇਆ। ਇੰਨਾ ਜਨਤਾ ਕੇ ਵਸ ਕਿਸ਼ਨੀ ਤੂੰ ਵੇਕੀ ਜਗਤ ਉਪਾਇਆ। ਇੱਕ ਨਾਨੂੰ ਤੂੰ ਵੇਲੇ ਕੱਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧੇ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾਲਤਾ ਕਰਨੀ। ਬੀਬੀ ਗੁਰਪ੍ਰੀਤ ਕੌਰ, ਬੀਬੀ ਅਸ਼ਵਿੰਦਰ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ, ਪਰਿਵਾਰ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਸ਼ੁੱਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ।